ਆਇਆ ਤੁਧਿਆ ਬਿਛੋੜਿਆ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ।

ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖ ਅਨਗੋਸ਼ ਕਰਤਾ ਸ੍ਰੀ ਅਸਤੁਜ ਭਇ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ।

ਹੋਵੇ। ਬਿਸਨ ਭਗਤ ਕੀ ਇਹ ਫਲ ਹੋਈ ਆਦਿ ਵਿਆਦ ਸਵੈ ਸਕੈ ਨ ਕੋਈ ਸੰਬਤ ਸਤਰੈ ਸਹਿਸ ਬਚਾਵਨ ਹਾੜ ਵਧੀ ਬ੍ਰਿਤਮ ਸੁਖਦਾਵਨ।

ਪ੍ਰਸਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਅ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੰਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਵੇਦ ਸਭੈ ਵਾ ਭੇਦ ਕਹਿ ਅਮੇਕ ਨਾ ਜਾਣਿਓ

ਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤ

ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਏ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ।

ਜਿਸ ਮਰਦ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਪ ਜੀ ਨੇ ਸੋਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹਨ। ਆਪ ਹੁਣ ਗੁਰਬਾਣੀ ਕੀਰਤਨ ਨਾਲ ਜੁੜਦੇ ਹਾਂ। ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ, ਔਰ ਇਹਨਾਂ ਤੋਂ ਉਪਰੰਤ ਸਵਾ 7 ਵਜੇ ਤੋਂ 8 ਵਜੇ ਤੱਕ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ। ਕੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਸਤਿਗੁਰੂ ਜੀ ਦੀ ਗੁਰਬਾਣੀ, ਇੰਨੀ ਅੰਮ੍ਰਿਤ ਵਰਖਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਕੀਰਤਨ ਦੇ ਰੂਪ ਵਿੱਚ ਕਰਵਾ ਰਹੇ ਸਨ। ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਨੂੰ ਚੜ੍ਹਦੀ ਕਲਾ ਦੇ ਰੋਕਤਾ, ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਬਲ, ਉੱਦਮ ਅਤੇ ਉਤਸ਼ਾਹ ਬਖਸ਼ਦੇ ਰਹਿਣ। ਗੁਰੂ ਪਿਆਰਿਓ, ਕੱਲ੍ਹ ਸ਼ੁੱਕਰਵਾਰ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਦੇ ਸੰਬੰਧ ਵਿੱਚ ਆਪਣੇ ਗੁਰੂ ਘਰ ਵਿਖੇ 10:30 ਵਜੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਹੋਣੇ ਹੈ। ਸਮੁੱਚੀਆਂ ਸੰਗਤਾਂ ਵੱਲੋਂ ਇਹ ਸੇਵਾ ਹੋ ਰਹੀ ਹੈ, ਥੱਲੇ ਲੰਗਰਾਂ ਦੇ ਵਿੱਚ ਸੇਵਾ ਹੋ ਰਹੀ ਹੈ। ਔਰ ਆਪ ਜੀ ਨੂੰ ਬੇਨਤੀ ਹੈ ਭਾਈ, ਠੀਕ 10:30 ਵਜੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕਰਾਉਣ ਲਈ ਗੁਰੂ ਘਰ ਵਿਖੇ ਪਹੁੰਚ ਕੇ ਉਹਨਾਂ ਮਹਾਂਪੁਰਖਾਂ ਦੇ ਕੀਤੇ ਹੋਏ ਪਰਵਕਾਰਾਂ ਨੂੰ ਆਪਾਂ ਧੰਨ ਧੰਨ ਕਹਿਣਾ ਸਾਰਿਆਂ ਨੇ। ਆਪ ਜੀ ਨੂੰ ਬੇਨਤੀ ਹੈ 3 ਦਿਨ ਗੁਰੂ ਘਰ ਦੇ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਲੈਣਾ। ਆਪਣੇ ਬਹੁਤ ਵੱਡੇ ਭਾਗ ਹਨ ਜੋ ਸਾਡੇ ਪਾਸ, ਪੰਥ ਦਾ ਪ੍ਰਸਿੱਧ ਜਿਹੜਾ ਕੀਰਤਨੀ ਜਥਾ ਹੈ, ਜਿਨ੍ਹਾਂ 'ਤੇ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ। ਪ੍ਰਭਾਤੀ ਰਾਗ ਵਿੱਚ ਇੱਕ ਬਚਨ ਆਉਂਦਾ ਹੈ, ਕਹਿੰਦੇ ਤੁਧ ਸਲਾਹਣ 3 ਧਨ ਪੱਲੇ, ਨਾਨਕ ਕਾ ਧਨ ਸੋਈ। ਜੇ ਕੋ ਜੀਉ ਕਹੇ ਉਹਨਾਂ ਕੋ, ਜਮ ਕੀ ਤਲਬ ਨਾ ਹੋਈ। ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਨੂੰ ਜੀ ਆਇਆ, ਮਹਾਰਾਜ ਜੀ ਕਿਰਪਾ ਕਰਨ ਇਸੇ ਤਰ੍ਹਾਂ ਇਹਨਾਂ 'ਤੇ ਜੋ ਆਪਣੀ ਦਇਆ ਦ੍ਰਿਸ਼ਟੀ ਬਣਾ ਕੇ ਰੱਖਣ, ਇਸੇ ਤਰ੍ਹਾਂ ਗੁਰੂ ਨਾਨਕ ਦੇ ਦਰ ਘਰ ਦੀਆਂ ਸੇਵਾਵਾਂ ਕਰਦੇ ਰਹਿਣ। ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਬੁਲੰਦਪੁਰੀ ਆਓ, ਕਰੀਬਨ ਕਰੀਬਨ 8-10 ਤੱਕ ਜੀ ਉਹਨਾਂ ਦੀ ਮਰਜ਼ੀ ਹੋਏਗੀ ਕੀਰਤਨ ਕਰਨਗੇ। ਆਪਾਂ ਕੀਰਤਨ ਦੇ ਜੋ ਸਰਵਣ ਕਰਦੇ ਹਾਂ, ਜਿੰਨੇ ਵੀ ਥੱਲੇ ਜਾਂ ਲੰਗਰ ਹਾਲ ਦੇ ਵਿੱਚ ਸੰਗਤਾਂ ਹਨ, ਉਹਨਾਂ ਨੂੰ ਬੇਨਤੀ ਹੈ ਭਾਈ ਜ਼ਰੂਰ ਇਧਰਲੇ ਪਾਸੇ ਜਿਹੜਾ ਪਹੁੰਚਣ ਦੀ ਕਿਰਪਾਲਤਾ ਕਰੋ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਜਿਹੜਾ ਹੈ ਆਏ ਹੋਏ ਪਤਵੰਤਿਆਂ ਪਾਸੋਂ ਆਪਾਂ ਲਾਹਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਸੰਗਤ ਜਿਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਦੀ ਖਿਮਾ ਬਖਸ਼ਣਾ, ਆਪ ਸੰਗਤ ਅਸੀਸ ਬਖਸ਼ਿਓ, ਸਤਿਗੁਰ ਜੀ ਸਮਤ ਬਖਸ਼ਿਸ਼ ਕਰਨ। ਸੋ ਆਪ ਜੀ ਨੇ ਆਉਣ ਵਾਲੇ ਦਿਨਾਂ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ, ਐਤਵਾਰ ਤੱਕ ਆਪ ਜੀ ਪਾਸ ਕੀਰਤਨ ਦੀ ਹਾਜ਼ਰੀ ਹੈ, ਜ਼ਰੂਰ ਆਪ ਜੀ ਨੇ ਅਸੀਸਾਂ ਬਖਸ਼ਿਸ਼ ਕਰਕੇ ਨਿਵਾਜਣਾ ਦੀ। ਭੁੱਲ ਚੁੱਕ ਦੀ ਖਿਮਾ, ਆਓ ਪਿਆਰ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੇ ਹੋਏ ਸਹਾਇ, ਅਰਜਨ ਹਰਿ ਗੋਬਿੰਦ ਨਾਮ ਸਿਮਰਾਓ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਸ

ਦੇ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇ ਦਾਰਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ

ਤੇ ਅੰਤਰ ਕੇ। ਖਾਲਸਾ ਜੀ ਸਾਹਿਬ ਬੋਲੋ ਜੀ, ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ।

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ, ਅਕਾਲ ਪੁਰਖ ਵਾਹਿਗੁਰੂ ਜੀ।

ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਸੰਧਿਆ ਵੇਲੇ ਦੇ ਦੀਵਾਨ ਬਖਸ਼ਿਸ਼ ਕੀਤੇ ਹਨ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੌਦਾ ਰਹਿਰਾਸ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਵੇਲੇ ਤੱਕ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪ੍ਰੇਮ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਿਸ਼ ਕਰਨੇ ਪਾਤਸ਼ਾਹ ਜੀਓ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਪਾਤਸ਼ਾਹ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ

ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ

ਗੁਰਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰਿਹੋ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰ ਜਿਤ ਸੋਹਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲਿਆਂ ਦੇਖੇ ਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਗਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਵਚਾ ਸਦੜੇ ਨਿਤ ਪਵਾਨਾ ਸਦਨਹਾਰਾ ਸਿਮਰੀਐ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰੂ।

ਕਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਵਿਨ ਸਹਿਸ ਤਵ ਗੰਧ ਵਿਚਲਿਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰਿ ਚਰਨ ਕਵਲ ਮਕਰੰਦ ਲੋਭ ਬਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਤ ਤ੍ਰਿਣਾ ਵਾਸਾ ਰਾ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ।

ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਹੇ ਸਿਰ ਡੰਡਾ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ੁਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੈ ਵਸਨ ਸੋਹੇਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮਹ, ਜੁਗਾਦ ਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਾਹਿ ਮਿਟਾਵੈ। ਸਿਮਰ ਜਸ ਬਸੰ ਭਰੀ ਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪ੍ਰਾਣ ਸਿਮਰ ਸੁਧਾਖਿਰ, ਕੀਨੇ ਰਾਮ ਨਾਮ ਏਕ ਆਖਿਰ। ਕਿਨਕਾ ਏਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਗਨਿ ਨਾਵੈ। ਕੰਖੀ ਏਕ ਦਰਸ ਤੁਹਾਰੂ, ਨਾਨਕ ਗੁਣ ਸੰਗ ਮੁਖਿ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਕਰ ਬਨਾ ਬਸੈ, ਪ੍ਰਭ ਕੈ ਸਮਨ ਦੁਖ ਜਮ ਨਾਸੈ। ਪ੍ਰਭ ਕੈ ਸਮਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸਮਨ ਟਰੈ। ਪ੍ਰਭ ਸਿਮਰਤ ਕਹਿ ਵਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਆਨੰਦ ਨ ਜਾਗੈ। ਪ੍ਰਭ ਕੈ ਸਮਨ ਭਾਵਨਾ ਵਿਆਪੈ, ਪ੍ਰਭ ਕੈ ਸਮਨ ਦੁਖ ਨਾ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕਾ ਸੰਗ, ਸਰਵ ਨਿਧਾਨ ਨਾਨਕ ਹੈ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ ਹੋ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਮਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਪਰਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕੈ ਲਾਗੋ ਪਾਈ। ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਦਰਮ ਉੱਚਾ। ਪ੍ਰਭ ਕੈ ਸਿਮਰਨ ਤਰਸਨਾ ਬੁਝਾਇ, ਪ੍ਰਭ ਕੈ ਸਿਮਰਨ ਸਭ ਕਿਸ ਸੋਜਾਇ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ। ਪ੍ਰਭ ਜੀ ਬਸਹਿ ਸਾਧ ਕ੍ਰਿਸ਼ਨ, ਨਾਨਕ ਜਨ ਕੈ ਦਰਸਨ ਦਸਨਾਉ। ਪ੍ਰਭ ਕੈ ਸਿਮਰਹਿ ਸੀ ਧਨਵੰਤੀ, ਪ੍ਰਭ ਕੈ ਸਿਮਰਹਿ ਸੀ ਪਾਦਵੰਤੀ। ਪ੍ਰਭ ਕੈ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕੈ ਸਿਮਰਹਿ ਸੀ ਪੁਰਖ ਪ੍ਰਧਾਨ। ਪ੍ਰਭ ਕੈ ਸਿਮਰਹਿ ਸੀ ਬੇਮਹਤਾ ਜੀ, ਪ੍ਰਭ ਕੈ ਸਿਮਰਹਿ ਸੀ ਸਰਵ ਕੇ ਰਾਜ। ਪ੍ਰਭ ਕੈ ਸਿਮਰਹਿ ਸੀ ਸੁਖਵਾਸੀ, ਪ੍ਰਭ ਕੈ ਸਿਮਰਹਿ ਸਦਾ ਬਨਾਸੀ। ਸਿਮਰੰਤੀ ਲਾਗੇ ਜਨਾਬ ਦਇਆਲਾ, ਨਾਨਕ ਜਨ ਕੀ ਮੰਗਰ ਵਾਲਾ। ਪ੍ਰਭ ਕੈ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕੈ ਸਿਮਰਹਿ ਤਨ ਸਤਿ ਪ੍ਰਹਾਰੀ। ਪ੍ਰਭ ਕੈ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੈ ਸਿਮਰਹਿ ਤਨ ਸੁਖ ਬਿਹਾਵੈ। ਪ੍ਰਭ ਕੈ ਸਿਮਰਹਿ ਤਨ ਆਤਮ ਜੀਤਾਉ, ਪ੍ਰਭ ਕੈ ਸਿਮਰਹਿ ਤਨ ਨਿਰਮਲ ਰੀਤਾਉ। ਪ੍ਰਭ ਕੈ ਸਿਮਰਹਿ ਤਨ ਆਨੰਦ ਗਨੇਰੇ, ਪ੍ਰਭ ਕੈ ਸਿਮਰਹਿ ਬਸਹਿ ਹਰ ਨੇਰੇ। ਸੰਤ ਕਿਰਪਾ ਧਿਆਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋਣਾ ਚੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਰਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚਨ ਕੈਰ, ਸੁਖ ਪ੍ਰਭ ਸਿਮਰਨ ਕਾਂਤਰ ਪੈਰ। ਸਿਮਰਹਿ ਸੀ ਜਨ ਜਨ ਕੋ ਪਰਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰਿ ਸਿਮਰਨ ਕਰ ਭਗਤ ਪ੍ਰਗਟਾਇ, ਹਰਿ ਸਿਮਰਨ ਲਗ ਬੇਦ ਉਪਾਇ। ਹਰਿ ਸਿਮਰਨ ਪੈ ਸਿਧ ਜਤੀ ਦਾਤੇ, ਹਰਿ ਸਿਮਰਨ ਨੀਚ ਚਹ ਕੁੰਟ ਜਾਤੇ। ਹਰਿ ਸਿਮਰਨ ਧਾਰਿ ਸਭ ਧਰਨ, ਸਿਮਰ ਸਿਮਰ ਹਰਿ ਕਾਰਨ ਕਰਨ। ਹਰਿ ਸਿਮਰਨ ਕੀ ਸਕਲ ਆਕਾਰ, ਹਰਿ ਸਿਮਰਨ ਮਹਿ ਨਿਰੰਕਾਰ। ਕਰ ਕਿਰਪਾ ਜਿਸਾ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਾਟ ਕਰਨਾ ਥਾਨਾਥ ਸਰਣ ਤੁਮਾਰੀ ਆਇਓ। ਨਾਨਕ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸਤਮੀਤ ਨਾ ਪਾਈ, ਮਨ ਮੁਖਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਪਾਇਆ ਅੰਦੂਤ ਜਾਂਦਾ ਰਹਿ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸਕਰ ਹੋਇਆ ਦੁਪਾਰੀ, ਹਰਿ ਕੋ ਨਾਮ ਖਨ ਮਾਹਿ ਉਦਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰਿ ਕੋ ਨਾਮ ਕੂਟ ਪਾਪ ਪਰ ਹਰੈ। ਗੁਰਮੁਖ ਨਾਮ ਜਪ ਹਮਾਰ ਮੇਰੇ, ਨਾਨਕ ਪਾਵ ਸੁਖ ਨੇਰੇ। ਸਭ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰਿ ਕੋ ਨਾਮ ਜਪ ਤੋਏ ਸੁਖੀਆ। ਲੱਖ ਕਰੋੜੀ ਬੰਧਨ ਪਰ ਹਰਿ ਕੋ ਨਾਮ ਜਪਤ ਨਿਹ ਤਾਰਨ ਕੁਮਾਰ। ਰੰਗ ਤੇਖਣਾ ਬੁਝਾਵੈ, ਹਰਿ ਕੋ ਨਾਮ ਜਪਤ ਆ ਗਾਵੈ। ਜਿਹ ਮਾਰਗ ਹੋ ਜਾਤ ਅਕੇਲਾ, ਤਹ ਹਰਿ ਨਾਮ ਸੰਗ ਹੋਤ ਸੋਹੇ ਰਹਿ। ਸਨਾਮ ਸਦਾ ਧਿਆਈਐ, ਨਨ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲੱਖ ਵੈਹੀ, ਨਾਮ ਜਪਤ ਤਹ ਪਾਰ ਪਰਾਹੀ। ਅਨਕ ਵਿਘਨ ਜਹ ਸੰਘਾਰ, ਹਰਿ ਕੋ ਨਾਮ ਤਤਕਾਰ ਉਧਾਰ। ਅਨਕ ਜਵਨ ਜਨਮੈ ਮਰ ਜਾਵ, ਨਾਮ ਜਪਤ ਪੈ ਬਿਸਰਾਮ। ਹਉ ਮੈਲ ਮਲ ਕਬੂਨਾ ਤੋਏ, ਹਰਿ ਕਾ ਨਾਮ ਕੂੜ ਪਾਪ ਹੋਏ। ਸਨਾਮ ਜਪ ਮਨ ਰੰਗ ਰੰਗ ਪਾਈਐ, ਸਾਧ ਕ ਸੰਗ ਜਿਹ ਮਾਰ ਕੇ ਕਨ ਜਹਿ ਨ ਕੋਸਾ। ਹਰਿ ਕਾ ਨਾਮ ਉਹਾ ਸੰਗ ਤੋਸਾ, ਜਿਹ ਪੈਡ ਮਹਾਂਦ ਗੁਬਾਰ। ਹਰਿ ਕਾ ਨਾਮ ਸੰਗ ਉਜੀਅਰ, ਜਹ ਪੰਥ ਤੇਰਾ ਕੋ ਨ ਸੰਜਾਨੂ। ਹਰਿ ਕਾ ਨਾਮ ਤਹਿ ਨਾਲ ਪਛਾਨੂ, ਜਹ ਮਹਾਂ ਪਾਇਆ ਅੰਤਵਤ ਬਹੁ ਕਾਮ। ਤਹਿ ਹਰਿ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹ ਤ੍ਰਿਖਾ ਮਨ ਤੋ ਜਾ ਕਰ ਖੈ। ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰ ਖੈ, ਭਗਤ ਜਨਕ ਵਰਤਨ ਨਾਮ। ਸੰਤ ਜਨਕ ਮਨ ਬਿਸਰਾਮ, ਹਰਿ ਕਾ ਨਾਮ ਦਾਸ ਕੀ ਓਟ। ਹਰਿ ਕਾ ਨਾਮ ਉਧਰੇ ਜਨ ਕੋਟ, ਹਰਿ ਜਸ ਕਰਤ ਸੰਤ ਦਿਨ ਰਾਤ। ਹਰਿ ਹਰਿ ਔਖ ਸਾਧ ਕੁਮਾਤ, ਹਰਿ ਜਨ ਕਾ ਹਰਿ ਨਾਮ ਨਿਧਾਨ ਪਾਰ। ਬ੍ਰਹਮ ਜਨ ਕੀ ਨਦਾਨ, ਮਨ ਤਨ ਰੰਗ ਰਤੀ ਰੰਗੀ ਕੈ। ਨਾਨਕ ਜਨ ਕਾ ਬਿਰਤ ਬਬੀ ਕੈ, ਹਰਿ ਕਾ ਨਾਮ ਜਨ ਕਾ
ਮੁਖਾ ਮੁਕਤ ਜਗਤ ਹਰਿ ਕਾ ਨਾਮ ਜਨਕਾ ਤ੍ਰਿਪਤ ਉਪਗਤ ਹਰਿ ਕਾ ਨਾਮ ਜਨਕਾ ਰੂਪ ਰੰਗ ਹਰਿ ਨਾਮ ਜਪਤ ਕਾਬ ਪਰ ਨਾ ਭੰਗ ਹਰਿ ਕਾ ਨਾਮ ਜਨਕ ਵਡਿਆਈ ਹਰਿ ਕਾ ਨਾਮ ਜਨ ਸੋਭਾ ਪਾਈ।

ਜਨਕ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਗੁਜਲ ਹੋਤ ਸਾਧ ਸੰਗ ਸਗਲੀ ਹੋਤ ਸਾਧ ਸੰਗ ਬੈਠੈ ਅਭਿਮਾਨ ਸਾਧ ਸੰਗ ਪ੍ਰਗਟ ਸੋ ਗਿਆਨ ਸਾਧ ਸੰਗ ਪੁੱਜ ਹੈ ਪ੍ਰਭ ਨੀਰਾ ਸਾਧ ਸੰਗ ਸੰਬੋਧਨ ਵੀਰਾ ਸਾਧ ਸੰਗ ਪਾਇ ਨਾਮ ਰਤਨ ਸਾਧਕ ਸੰਗੀ ਕੁਪ੍ਰਜਤਨ ਸਾਧ ਕੀ ਮਹਿਮਾ ਵਰਨ ਕੌਣ ਪੁਰਾਣੀ ਨਾਨਕ ਸਾਧਕ ਸੋਭਾ ਪ੍ਰਭ ਵਾਹਿ ਸਮਾਨ ਸਾਧਕ ਸੰਗ ਅਗੋਚਰ ਮਰੈ ਸਾਧ ਸੰਗ ਸਦਾ ਪਰ ਫੁਲੈ ਸਾਧ ਸੰਗ ਆਵੈ ਵਹਿ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧਕ ਸੰਗ ਹੋਏ ਸਾਹਿਬ ਕੀ ਰੀਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤ ਹੁੰਦਾਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਦੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਾਮੀਤ ਸਾਧੁਕ ਸੰਗ ਮਹਾਪਨੀਤ ਸਾਧ ਸੰਗ ਕੇਸ ਸਿਉਂ ਨਹਿ ਬੈਰ ਸਾਧਕ ਸੰਗ ਨਬੀਗਾ ਪੈਰ ਸਾਧਕ ਸੰਗ ਨਾਹੀ ਪਵੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧੁ ਸੰਗ ਨਾਹੀ ਹਤਾ ਪੂ ਸਾਧ ਹਤਾ ਜਾ ਸਭ ਆਪ ਆਪ ਜਨ ਸਾਧ ਬੜਾਈ ਨਾਨਕ ਸਾਧ ਪ੍ਰਭੂ ਬਣਾਈ ਸਾਧਕ ਸੰਗ ਨ ਕਬੂ ਸੁਤਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤਾ ਗੋਚਰ ਲਹਿ ਸਾਧੁਕ ਸੰਗ ਆਜਾਰ ਸਹਿ ਸਾਧਕ ਸੰਗ ਵਸਾ ਥਾਨ ਊਚੈ ਸਾਧੁਕ ਸੰਗ ਮਹਿਲ ਪਾਹੂ ਚੈ ਸਾਧ ਸੰਗ ਦ੍ਰਿੜਾ ਸਭ ਧਨੁ ਸਾਧੁ ਸੰਗ ਕੇਵਲ ਪਾਰ ਬ੍ਰਹਮ ਸਾਧੁ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੁ ਕੈ ਕੁਰਬਾਨ ਸਾਧੁ ਸੰਗ ਸਭ ਕੋਲੇ ਉਧਾਰ ਸਾਧ ਸੰਗ ਸਾਜਨ ਵੀਤ ਕੁਟੰਬ ਨਿਹਤਾਰ ਸਾਧੁ ਕੈ ਸੰਗ ਸੋ ਧਨੁ ਪਾਵੈ ਦੇਹ ਤੰਤੀ ਸਭ ਕਬਰ ਸਾਵ ਸਾਧ ਸੰਗ ਧਰਮ ਰਾਜ ਕਰੀ ਸਿਵਾ ਸਾਧੁਕ ਸੰਗ ਸੁਖ ਬੈ ਸੁਰ ਦੀਵਾ ਸਾਧੁਕ ਸੰਗ ਪਾਗ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧੁ ਸੰਗ ਸਫਲ ਜਨਮ ਸਾਧੁ ਸੰਗ ਨਹਿ ਕਛ ਕਾਲ ਦਰਸ਼ਨ ਪੀੜਤ ਵਦਨ ਹਾਲ ਸਾਧੁਕ ਸੰਗ ਕਲੂਖ ਧਰੈ ਸਾਧੁ ਸੰਗ ਨਰਕ ਪਰ ਹਰੈ ਸਾਧੁ ਸੰਗ ਈ ਹਾ ਊ ਹੈ ਸੋਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇਛੈ ਸੋਈ ਫਲ ਪਾਵੈ ਸਾਧੁਕ ਸੰਗ ਨ ਵਿਰਥਾ ਜਾਵੈ ਪਾਰ ਬ੍ਰਹਮ ਸਾਧ ਰਤ ਬਸ ਨਨ ਕੁਦਰੈ ਸਾਧ ਸੁਨ ਰਸ ਸਾਧੁ ਸੰਗ ਸੁਰ ਹਰ ਨਾਉ ਸਾਧ ਸੰਗ ਅਰਕ ਗੁਣ ਗਾਓ ਸਾਧੁ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਹਤਰ ਸਾਧੁ ਸੰਗ ਲਗੋ ਪਰ ਮੀਠਾ ਸਾਧੁ ਸੰਗ ਘਾਟ ਘਾਟ ਈਠਾ ਸਾਧ ਸੰਗ ਪਿਆ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧੁ ਸੰਗ ਮੇਟੇ ਸਭ ਰੋਗ ਨਾਨਕ ਸਾਧ ਪੀਟੇ ਸੰਯੋਗ ਸਾਧ ਕੀ ਮਹਿਮਾ ਵੇਦ ਨਾ ਜਨ ਹਜੇਤਾ ਸੁਨ ਹੈ ਤੇ ਤਾ ਵਖਿਆਨ ਸਾਧ ਕੀ ਉਪਮਾ ਦੇਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧਕ ਸੋਭਾ ਕਾ ਨਾਹੀਂ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਉੱਚ ਤੇ ਉੱਚ ਸਾਧਕ ਸੋਭਾ ਮੂਚ ਤੇ ਮੂਚ ਸਾਧਕ ਸੋਭਾ ਸਾਧ ਬਣੇ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਇ ਸਲੋਕ ਮਨ ਸਾਚਾ ਮੁਖ ਸਾਚਾ ਸੋਜਾ ਵਰਨਾ ਪੀ ਖੈ ਬਿਨ ਕੋਈ ਨਾਨਕ ਲੱਛਣ ਬ੍ਰਹਮ ਗਿਆਨ ਹੋਇਆ ਅਸ਼ਟਪਤੀ ਬ੍ਰਹਮ ਗਿਆਨ ਸਦਾ ਨਰਲੀਪ ਜਹ ਜਾਲ ਮਹ ਕਮਲ ਲੀਪ ਬ੍ਰਹਮ ਗਿਆਨ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੁਖ ਬ੍ਰਹਮ ਗਿਆਨ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ ਬ੍ਰਹਮ ਗਿਆਨ ਕਾ ਤੀਰ ਜੇ ਕਜੋ ਬੈ ਸਦਾ ਕੋ ਚੰਦਲੇ ਬ੍ਰਹਮ ਗਿਆਨੀ ਕਾ ਹੈ ਗੁਨਾਵ ਨਾਨਕ ਜਿਉਂ ਪਾਵ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਦੇ ਨਿਰਮਲਾ ਜੈਸ ਮੈੜ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਾ ਮਨ ਹੋਇ ਪ੍ਰਗਾਸ ਜਹਤਾ ਰੂਪ ਆਕਾਸ ਬ੍ਰਹਮ ਗਿਆਨੀ ਕੇ ਮਿਤਰ ਸਤਰ ਸਮਾਨ ਬ੍ਰਹਮ ਗਿਆਨੀ ਕਾ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚਤੇ ਊਚਾ ਮਨ ਆਪਣਾ ਹੈ ਸਬਦ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭਾਵ ਕਰੀ ਬ੍ਰਹਮ ਗਿਆਨੀ ਸਗਲ ਗਿਰੀਨਾ ਆਤਮ ਰਸ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕੀ ਸਭ ਪਰਮਾਏ ਆ ਬ੍ਰਹਮ ਗਿਆਨ ਤੇ ਕਾਸ਼ ਬੁਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਮਦਰਸ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੀ ਨਿਰਮਲ ਯੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਸ ਬ੍ਰਹਮ ਗਿਆਨ ਕਨ ਵਿਨਾਸ ਬ੍ਰਹਮ ਗਿਆਨ ਕਾ ਗਰੀਬੀ ਸੰਵਾਹ ਬ੍ਰਹਮ ਗਿਆਨ ਪਰ ਉਪਕਾਰ ਉਮਾਹ ਬ੍ਰਹਮ ਗਿਆਨ ਕਾ ਨਾਹੀਂ ਧੰਦਾ ਬ੍ਰਹਮ ਗਿਆਨ ਕੇ ਤਾਵਤ ਬੰਧਾ ਬ੍ਰਹਮ ਗਿਆਨ ਕਾ ਹੋਏ ਸੋ ਫਲਾ ਬ੍ਰਹਮ ਗਿਆਨ ਸੋ ਫਲ ਫਲਾ ਬ੍ਰਹਮ ਗਿਆਨ ਸੰਗ ਸਕਲ ਉਦਾਰ ਨਨ ਬ੍ਰਹਮ ਗਿਆਨ ਜਾ ਪਾਇ ਸਕਲ ਸੰਸਾਰ ਬ੍ਰਹਮ ਗਿਆਨ ਕਾਇ ਕਾ ਰੰਗ ਬ੍ਰਹਮ ਗਿਆਨ ਕਾ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰ ਬੋਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਜਨ ਵਾਹਨਾਨ ਬ੍ਰਹਮ ਗਿਆਨ ਕਨ ਵਿਨਾਸ ਬ੍ਰਹਮ ਗਿਆਨ ਬ੍ਰਹਮ ਕਾ ਬੇਤਾ ਬ੍ਰਹਮ ਗਿਆਨ ਏਕ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚੰਦ ਬ੍ਰਹਮ ਗਿਆਨ ਕਾ ਨਿਰਮਲ ਮੰਦ ਬ੍ਰਹਮ ਗਿਆਨ ਜਿਸ ਕਰਾ ਪ੍ਰਭਾ ਬ੍ਰਹਮ ਗਿਆਨ ਕਾ ਬਟ ਪ੍ਰਤਾ ਬ੍ਰਹਮ ਗਿਆਨ ਕਾ ਦਰਸ ਬਟ ਭਾਗੀ ਪਾਈਆ ਬ੍ਰਹਮ ਗਿਆਨ ਕਾ ਬੈਲ ਬਲ ਜਾਈਆ ਬ੍ਰਹਮ ਗਿਆਨ ਕਾਉ ਕੁ ਜਹਨ ਹੇ ਸੁਰਨਾਨ ਬ੍ਰਹਮ ਗਿਆਨ ਆ ਪਰਮੇਸ਼ਰ ਬ੍ਰਹਮ ਗਿਆਨ ਕੀ ਕੀਮਤ ਨਾਹ ਬ੍ਰਹਮ ਗਿਆਨ ਕਾ ਸਕਲ ਮਨ ਮਾਹਿ ਬ੍ਰਹਮ ਗਿਆਨ ਕਾ ਕਾਮ ਜਨ ਪ੍ਰੀਤ ਬ੍ਰਹਮ ਗਿਆਨ ਕਾ ਸਦਾ ਦੀਹ ਬ੍ਰਹਮ ਗਿਆਨ ਕਾ ਕਥਿਆ ਨ ਜਾਇ ਅਧਾਰ ਬ੍ਰਹਮ ਗਿਆਨ ਸਰਬਕਾਰ ਠਾਕੁਰ ਬ੍ਰਹਮ ਗਿਆਨ ਕੀ ਮਿਤ ਕੌਣ ਬਖਾਨ ਬ੍ਰਹਮ ਗਿਆਨ ਕੀ ਗਾਤ ਬ੍ਰਹਮ ਗਿਆਨ ਜਾਨ ਬ੍ਰਹਮ ਗਿਆਨ ਕਾ ਅੰਤਰ ਪੈਰ ਨਾਨ ਬ੍ਰਹਮ ਗਿਆਨ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵੈ ਨਹਿ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨ ਅਨਾਥ ਕਨਾਹ ਬ੍ਰਹਮ ਗਿਆਨ ਕਾ ਸਭ ਪ੍ਰਹਾਤ ਬ੍ਰਹਮ ਗਿਆਨ ਕਾ ਸਕਲ ਅਕਾਰ ਬ੍ਰਹਮ ਗਿਆਨ ਨਿਰੰਕਾਰ ਬ੍ਰਹਮ ਗਿਆਨ ਸੋਭਾ ਬ੍ਰਹਮ ਗਿਆਨ ਬਣੀ ਨਾਨਕ ਬ੍ਰਹਮ ਗਿਆਨ ਸਰਬ ਕਾ ਧਨ ਸਲੋਕ ਉਰ ਤਾਰਾ ਜੋ ਅੰਤਰ ਨਾਮ ਸਰਮਾ ਪੀਖਾ ਭਗਵਾਨ ਨਿਮਖ ਨਿਮ ਠਾਕ ਨਮਸਕਾਰ ਨਾਨਕ ਹੋਇਆ ਪਰ ਸਗਨ ਹਦਾਰ ਅਸ਼ਟਪਦੀ
ਮਿਥਿਆ ਨਾਹਿ ਰਸਨਾ ਪਰਸ ਮਨੁ ਪ੍ਰੀਤ ਨਿਰੰਜਨ ਦਰਸ ਉਪਰ ਤ੍ਰਿ ਰੂਪ ਨ ਭੀਖ ਨੇਤਰ ਸਾਧਕੀ ਟਹਿਲੁ ਸੰਤ ਸੰਗਹੀਤ ਕਰਨ ਨਾ ਸੁਨਾ ਕਹੁ ਕੀ ਨਿੰਦਾ ਸਬਦ ਜਾਣੈ ਆਸ ਕਉ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰ ਮਨ ਕੀ ਬਹਿਨ ਮਨ ਤੇ ਟਰ ਇੰਦਰੀ ਜਿਤ ਪੰਚ ਦੁਖ ਤੇ ਰਹਿਤ ਨਾਰਨ ਕੂਟ ਮਦੀ ਕੁਐ ਸਾਉ ਪਰਸ ਵੈ ਸੁਨੋ ਸੋ ਜਿਹੁ ਪਰਸੋ ਪ੍ਰਸਾਨ ਬਿਸਨ ਕੁਮਾਇ ਤੁਹਿ ਪੀਨ ਕਰਮ ਕਰ ਤੁਐ ਨਿਹ ਕਰਮ ਇਹ ਵੈਸਨੋ ਕਾ ਨਿਰਮਲ ਤਰੁ ਕਹ ਫਲ ਕੀ ਇੱਛਾ ਨਿਹ ਵਾਚ ਕਿਉਰ ਭਗਤ ਕੀਰਤਨ ਸੰਗਰਾ ਚਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰੋਧ ਕਿਰਪਾਲ ਅਵਦ੍ਰਿੜਾ ਬ੍ਰਹਨਾਮ ਜਪਾਵ ਨਾਨਕ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਕਲ ਤਿਆਗ ਦੋਸ਼ ਕਾ ਸੰਗਮਾਨ ਤੇ ਬਿਨਸਾ ਸਗਲਾ ਪਰਮ ਕਾਰ ਪੂਜਾ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਨ ਹੋਵੈ ਤਹ ਭਗਵਤ ਕੀ ਮਾ ਤੂ ਤੁਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦਾ ਬਸਵ ਨਾਨਕ ਭਗਵਤੀ ਭਗਵੰਤ ਕਉ ਪਾਵੈ ਸੁ ਪੰਡਿਤ ਜੋ ਮਨ ਪ੍ਰਭੁ ਦਾ ਰਾਮ ਨਾਮ ਆਤਮ ਸੋਦਾ ਰਾਮ ਨਾਮ ਸਾਰ ਰਹਿ ਪੀਵੈ ਸੁ ਪੰਡਿਤ ਗਾਵਦੀ ਜਗ ਜੀਵ ਹਰਿ ਕੀ ਕਥਾ ਹਿਰਦਾ ਬਸਾਵੈ ਸੁ ਪੰਡਿਤ ਫਿਰ ਜੋ ਅਨਾਇਆ ਵੀਤ ਪ੍ਰਾਂ ਸਿਮਰਤ ਪੂਜਾ ਮੂਰ ਸੁਖਮੈ ਜਾਣੈ ਅਸਥੁਰ ਚਹ ਵਰਨਾ ਕੁਦੀ ਉਪਦੇਸ ਨਾਨਕ ਸੁ ਪੰਡਿਤ ਕਉ ਸਦਾ ਦੀਸ ਬੀਜ ਮੰਤਰ ਸਰਵ ਕੁ ਗਿਆਨ ਚਹ ਵਰਨਾਮ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਾ ਦੋਇ ਸਾਧ ਸੰਗ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਔਰ ਤਾਰੈ ਪਾਸ ਪ੍ਰੀਤ ਮੁਕਤ ਪਾਤਰ ਕਵਤਾਰ ਸਰਵ ਰੂਪ ਕਾਇਆ ਔਖ ਦੰਡਾ ਮਕਰੇ ਆਣ ਰੂਪ ਮੰਗਲ ਗੁਣ ਕਾਇਮ ਕਾਹੁ ਜੁਗਤ ਕੇ ਤਨਾ ਪਾਇ ਧਰਮ ਨਾਨਕ ਤਿਹ ਮੇਲਾ ਜਿਸ ਲਿਖਿਆ ਦੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਰਨ ਵਾਸ ਤਿਸ ਕਾ ਨਾਮ ਸਤਿ ਰਾਮਦਾਸ ਵਾਹਿ ਤੁਮ ਰਾਮ ਦੇਹ ਨਦਰੀਆ ਦਾਹ ਦਸੰਤ ਤ੍ਰਿਣ ਪਾਇ ਤਿਨ ਪਾਇਆ ਸਦਾ ਨਿਕਟ ਨਿਕਟ ਹਰਿ ਜਾਂ ਸੋ ਦਾਹ ਦਰਗਹਿ ਪ੍ਰਵਾਨ ਅਪਨ ਦਾਹ ਪਾਪ ਕਿਰਪਾ ਕਰ ਦਿਸ ਦਾਸ ਕਉ ਸਭ ਸੋ ਜੀ ਪਰ ਸਗਲ ਸੰਗਾ ਤੁਮ ਉਦਾਸ ਅਸ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਿ ਦਹ ਸੋਖ ਸਦਾ ਆਨੰਦ ਤਹਿਨ ਵਿਯੋਗ ਦਹ ਸੁਵਾਰਣ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਹੈ ਬੇਕਾਟੀ ਤੈਸਾ ਮਾਨਦਾ ਸਭ ਮਾਨਦਾ ਸਰੰਗ ਤੈਸਾ ਰਾਜਾ ਜੋ ਵਰਤਾਇ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇਤ ਜਿਤ ਕਾਰ ਰੱਖ ਤਹ ਤਨਾ ਵਾਪ ਕਨ ਕਰਾਵਨ ਜੁਗ ਪ੍ਰਭ ਪਾਵੈ ਸੋਈ ਹੁਣ ਹੋਗ ਪੈਸਰੀ ਵਾਪ ਹੋਇਆ ਤਤ ਰੰਗ ਲਖੇ ਨਾ ਜਹ ਪਾਰ ਬ੍ਰਹਮ ਕੇ ਰੰਗ ਜੈ ਸਮਾਤ ਦੀ

ਸਿਹ ਤਾ ਕਲੀ ਖਨਾ ਖਨਾ ਜਗਦੀਸ਼ ਜੀਉ ਪਿੰਡ ਸਭ ਦਸ ਗਿਰਾ ਘਟ ਘਟ ਗੁਣ ਬ੍ਰਹਮ ਪ੍ਰਕਾਸ਼। ਆਪਣੇ ਬੈਣਤ ਆਪ ਨਾਇਕ ਨਾਨਕ ਜੀ ਵੈ ਦੇਖ ਬੈਠਾ ਉਸਕਾ ਬੈਰ ਨਾਹੀ ਸਹਿਤ ਕਰਮ ਕਰਮ ਸਰੂਪਨਾਥ ਅੱਗੇ ਕਰਿ ਵਪਰਾ ਜੀਉ ਜੋ ਦੇਖ ਪਾਵੈ ਸੋ ਯੁਖਨ ਥੀਓ। ਕਬਹੁ ਊਚ ਨੀਚ ਮਹਿ ਵਸਾ ਕਬਹੁ ਸੋਗ ਹਰ ਖਰੰਗ ਹਸਾ ਕਬਹੁ ਨਿੰਦ ਚਿੰਦ ਵਿਆਹ ਹਰ ਕਬਹੁ ਊਬ ਆਕਾਸ ਪਾਇਆਲ ਕਬਹੁ ਬੇਤ ਬ੍ਰਹਮ ਵਿਚਾਰ ਨਾਨਕਾ ਮਿਲਾ ਮਨਹਾਰ ਕਬਹੁ ਨਿਰਤ ਕਰ ਬਪੈਤ ਕਬਹੁ ਸੋਇ ਰਹਿ ਦਿਨ ਰਾਤ ਕਬਹੁ ਮਹਾਂਕ੍ਰੋਧ ਵਿਕਰਾਲ ਕਬਹੁ ਸਰਬ ਕੀ ਉਦਰਵਾਲ ਕਬਹੁ ਹੋਏ ਵਹਿ ਬੜ ਰਾਜਾ ਕਬਹੁ ਭਿਖਾਰ ਨਿਜ ਕਾ ਸਾਜਾ ਕਬਹੁ ਆਪ ਕੀਰਤ ਮਹਾਵੈ ਕਬਹੁ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੇ ਤਿਵਹਿ ਰਹਿ ਗੁਰੂ ਵਸਾ ਨਾਨਕ ਸਾਚ ਕਹੇ ਕਬਹੁ ਹੋਏ ਪੰਡਿਤ ਕਰੇ ਵਖਿਆਨ ਕਬਹੁ ਅੰਤਾਰੀ ਲਾਵੇ ਧਿਆਨ ਕਬਹੁ ਤੜ ਤੀਰਥ ਸਨਾਨ ਕਬਹੁ ਸੇ ਸਾਧਕ ਮੁਖ ਗਿਆਨ ਕਬਹੁ ਕੀਟ ਹਸਤ ਪਤੰਗ ਹੋਇ ਜੀਆ ਅਨਕ ਜਵਨ ਪਰਮ ਹੈ ਪਰਮੀਆ ਨਾਨਾ ਰੂਪ ਜੋ ਸੁਭਾਗਿਓ ਦਿਖਾਵੇ ਜਮ ਪ੍ਰਭ ਪਾਵੇ ਤਬਾ ਨ ਚਾਵੇ ਜੋ ਦਿਖ ਪਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬਹੁ ਸਾ ਸੰਗਤ ਇਹੋ ਪਾਵੇ ਉਸ ਸਥਾਨ ਦੇ ਬਾਹਰ ਨਾ ਆਵੇ ਅੰਤਰ ਹੋਈ ਗਿਆਨ ਪ੍ਰਕਾਸ਼ ਉਸ ਸਥਾਨ ਕਨਹਿ ਵਿਨਾਸ਼ ਮਨ ਤਨ ਨਾ ਮ੍ਰਤੀ ਕਰੰਗ ਸਦਾ ਬਸ ਅਹੰਕਾਰ ਬ੍ਰਹਮ ਕੇ ਸੰਗ ਜਿਉ ਜਲਮ ਜਲਾ ਇਕਟਾਨਾ ਤਿਉ ਜੋਤਿ ਸੰਗ ਜੋ ਸਮਨ ਮਿਟ ਗਏ ਗਮਨ ਪਾਈ ਬਿਸਰਾਮ ਨਾਨਕ ਪ੍ਰਭ ਕੇ ਸਤਿ ਕੁਰਬਾਨ ਸਲੋਕ ਸੁਖੀ ਬਾਸਾ ਮਸ ਦੁਨੀਆ ਅਨਵਾਰ ਤਲੀ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਰੇ ਅਸ਼ਟਪਦੇ ਜਕਾਂਤਰ ਰਾਜ ਅਭਮਾਨ ਸੋ ਨਰਕ ਪਾਤੀ ਹੋਵਤ ਸਵੈਨ ਜੋ ਜਾਨਾ ਮੈਂ ਜੋ ਬਨਵੰਦ ਸੋ ਹੋਵਤ ਬ੍ਰਿਸ਼ਟਾ ਕਰ ਜਾਂਦੇ ਆਪਸ ਕਉ ਕਰਮ ਵੰਦ ਕਹਾਵੈ ਜਨਮ ਮਰੈ ਬਹੁ ਜੁਨ ਪਰਮਾਵੈ ਤਾਨ ਕੂਮ ਕਹਿ ਜੋ ਕਰੈ ਗੁਮਾ ਸੋ ਮੂਰਖ ਅੰਧਾ ਗਿਆਨ ਕਰਕੇ ਰੁਪਾ ਜਸ ਕਹਿ ਹਰਦਾ ਗਰੀਬੀ ਵਸਾਵੈ ਨਾਨਕੀ ਹਾਂ ਮੁਕਤਾ ਗਸ ਪਾਵੈ ਤਨਵੰਤਾ ਹੋਈ ਕਾਰਗਰ ਵਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਇ ਬਹੁ ਲਸਕਰਮਾ ਨੂਪਰ ਕਰਿਆਸ ਪਰ ਪੀਤਰ ਤਕ ਹੋਈ ਬਿਨਾ ਸਭ ਤੇ ਆਪ ਜਾਨ ਬਲਵੰਤ ਖੇਨਵਾ ਹੋਈ ਜੈ ਬਸਮੰਦ ਕਹਿਣਾ ਬਦ ਆਪ ਅਹੰਕਾਰੀ ਧਰਮ ਰਾਜ ਕਰੇ ਖੁਆਰੀ ਗੁਰੂ ਪ੍ਰਸਾਦ ਜਾ ਕੋ ਮਿਟੇ ਅਭਿਮਾਨ ਸੋ ਜਨ ਨਾਨਕ ਦਰਗ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੀ ਸ੍ਰਮ ਪਾਵੇ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਿਹੰਦਰਾਵੈ ਹਰ ਦਰਗ ਕਹੁ ਕੈ ਸੀ ਗਵੈ ਆਸ ਕਾ ਜੋ ਭਲਾ ਕਹਾਵੈ ਤਸਾ ਭਲਾਈ ਨਿਕਟ ਨਾਵੈ ਸਰਬ ਗਿਰੀਨ ਜਾ ਕਾ ਮਨ ਹੋਏ ਕਹ ਨਾਨਕ ਦਾਗ ਨਿਰਮਲ ਸੋਏ ਜਬ ਲਾਗ ਜਾਨਾ ਮੁਝ ਤੁਸੀਂ ਕਾਸ਼ ਹੋਏ ਤਬ ਉਸ ਕਹੋ ਸੁਖ ਨਾਹੀਂ ਕੋਈ ਜਬ ਇਹ ਜਾਨਾ ਮੈਂ ਕਿਛ ਕਰਦਾ ਤਬ ਲਾਗ ਕਰੋ ਜੋ ਮੈਂ ਫਿਰਦਾ ਜਬ ਤਾਰ ਹੈ ਕੋ ਬੈਰ ਮੀ ਤਬ ਲਾਗ ਨਿਖ ਚਲ ਨਾਹੀਂ ਕੀਰ ਜਬ ਲਾਗ ਮੂਹ ਮਗਨ ਸੰਗਵਾਏ ਤਬ ਲਾਗ ਤਨੁ ਰਾਗ ਦੇ ਸਜਾਈ ਪ੍ਰਭ ਕਿਰਪਾ ਦੇ ਬੰਧਨ ਤੂਟਾ ਗੁਰੂ ਪ੍ਰਸਾਦ ਨਾਨਕ ਹਾਉ ਛੂਟੈ ਸਹਸ ਖਟੇ ਲਾਖ ਕੌਠ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛਾ ਪਵਨ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੇ ਖਾਬ ਖਮਰਾ ਬਿਨਾ ਸੰਤੋਖ ਨਹਿ ਕੁਗਰਾ ਜਾ ਸੁਪਨ ਮਨੋਰਥ ਬ੍ਰਿਤ ਸਭ ਕਾਜ ਨਾਮ ਰੰਗ ਸਰਵ ਸੁਖੀ ਬੜ ਪਾਗੀ ਕੇ ਸਭ ਪ੍ਰਾਪਤ ਹੋਈ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਉਸ ਕਾ ਹੱਥ ਕਹਿ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਈ ਆਪੇ ਆਪ ਪ੍ਰਾਪਤ ਹੋਈ ਜੋ ਕਿਛ ਕੀ ਨੋ ਸੋ ਆਪਣਾ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ ਬੁਗ ਜਾ ਦੇਖਿਆ ਕਰ ਬਬੀ ਕਾ ਬਹੀ ਕਾ ਬਹਾਨੀ ਕੁਮਾਰ ਨ ਬੰਸਾਵੈ ਨਾ ਜਾਏ ਨਾਨਕ ਸਾਧ ਹੀ ਰਹੇ ਆਸਮਾਈ ਆਪ ਉਪਦੇਸ਼ ਸਹਿ ਸਮਝਿਆ ਪਾਪੀ ਰਚਾ ਸਭ ਕੇ ਸਾਥ ਆਪਣੇ ਵਿਸਥਾਰ ਸਭ ਕਾ ਸੋ ਸਕਾ ਉਹ ਕਰਨੇ ਆਰ ਉਸਦੇ ਬਿਨ ਕਹ ਹੋ ਕਿਸ਼ੋਏ ਥਾਨ ਥਨੰਦਰੀ ਕਸ ਆਪਣੇ ਚਲ ਤਾਪ ਕਰਨੇ ਆਰ ਕਾਉਦ ਕਰ ਰੰਗ ਆਪਾਰ ਮਨ ਮਹਿ ਮਨ ਆਪਣੇ ਮਹਿ ਨਾਨਕ ਕੀਮਤ ਕਹਿਣਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਹਿਣਾ ਵਖਿਆ ਨੇ ਸੱਚ ਸੱਚ ਸੱਚ ਸਭ ਕੀਨਾ ਕੋਟ ਮਦਹੀ ਕਹਿਣਾ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੇ ਸਰਮਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰ ਸੋ ਜਨ ਉਦਰਨ ਹਾਰ ਸੰਤ ਗਿਨਿੰਦਾ ਨਾਨਕ ਬਹਰ ਬਹਰ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਾ ਘਟੈ ਸੰਤ ਕਾ ਦੁਖ ਜਮਤੀ ਨਹੀਂ ਛੋਟਾ ਸੰਤ ਕਾ ਦੁਖ ਸੁਖ ਸਭ ਜਾਇ ਸੰਤ ਕਾ ਦੁਖ ਨਰਕ ਮਹਿ ਪਾਈ ਸੰਤ ਕਾ ਦੁਖ ਨ ਮੈਂ ਤੋਇ ਮਰੀਨ ਸੰਤ ਕਾ ਦੁਖ ਨ ਸਵਤਹੀਨ ਸੰਤ ਕੇ ਹਤੇ ਕੋਰਾ ਖੈਨਾ ਕੋਈ ਸੰਤ ਕਾ ਦੁਖ ਥਾਨ ਪ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦ ਕਪੀਰ ਤਾਰਾ ਸੰਤ ਕੇ ਦੁਖਨ ਤੇ ਮੁਖ ਪਾਵੈ ਸੰਤਨ ਕੇ ਦੁਖਨ ਕਾਗ ਜਨ ਲਵੈ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੇ ਦੁਖਨ ਤ੍ਰਿਸਨਾਮੈ ਜਲੈ ਸੰਤ ਕੇ ਦੁਖਨ ਸਭ ਕੁਛ ਛਲੈ ਸੰਤ ਕਾ ਦੁਖਨ ਤੇਜ ਸਭ ਜਾਇ ਸੰਤ ਕਾ ਦੁਖਨ ਨੀਚ ਨੀਚ ਜਾਇ ਸੰਤ ਦੁਖ ਕਾ ਥੈ ਨਾਹਿ ਨਨ ਸੰਤ ਪਾਵੈ ਤਾਂ ਉਹ ਵਿਗਤ ਪਾਏ ਸੰਤ ਕਨੰਦ ਕੁਮਹਾਤ ਤਾਇ ਸੰਤ ਕਨੰਦ ਕੇਨ ਟਿਕਨ ਨਾ ਪਾਈ ਸੰਤ ਕਾਨੰਦ ਕੋ ਮਹਾਂਹਤ ਯਾਰਾ ਸੰਤ ਕਨੰਦ ਕੁ ਪਰਮੇਸ਼ਵਰ ਮਾਰਾ ਸੰਤ ਕਨੰਦ ਕਰਾਜ ਤਹੀਨ ਸੰਤ ਕਨੰਦ ਕਾ ਦੁਖੀ ਹਰ ਦੀਨ ਸੰਤ ਕਨੰਦ ਕਾ ਸਰਵਰੋਗ ਸੰਤ ਕਨੰਦ ਕਾ ਸਦਾ ਵਿਯੋਗ ਸੰਤ ਕਨੰਦ ਦੁਖ ਮਹਿ ਦੁਖ ਨਾਰਨ ਸੰਤ ਪਾਵੈ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ

ਤਿਆਗ ਹੈ, ਸੰਤ ਕਾ ਦੁਖੀ ਕਾ ਸਭ ਤਿਆਗ ਹੈ, ਸੰਤ ਕਾ ਦੁਖੀ ਮਹਾਂ ਅਹੰਕਾਰ, ਸੰਤ ਕਾ ਦੁਖੀ ਸਭ ਵਿਕਾਰ, ਸੰਤ ਕਾ ਦੁਖੀ ਜਨਮ ਅਮਰਾ, ਸੰਤ ਕੇ ਦੁਖ ਨਾ ਸੁਖ ਤੇ ਡਰੈ, ਸੰਤ ਕੇ ਦੁਖੀ ਕਾ ਨਾਹੀ ਠਾਉ, ਨਾਨਕ ਸੰਤ ਭਗਤ ਲਈ ਮਿਲਾਏ, ਸੰਤ ਕਾ ਦੁਖੀ ਅਧ ਬੀਜ ਤੇ ਟੂਟੈ, ਸੰਤ ਕਾ ਦੁਖੀ ਕੇ ਦਾ ਕਾਜ ਨਾ ਪਾਇ ਹੂਚੈ, ਸੰਤ ਕੇ ਦੁਖੀ ਕਾ ਉਦਿਆਨ ਪਰਮਾਈ ਹੈ, ਸੰਤ ਕਾ ਦੁਖੀ ਉਜੜ ਪਾਈ ਹੈ, ਸੰਤ ਕਾ ਦੁਖੀ ਅੰਤਰ ਦੇ ਥੋਥ ਹੈ, ਜੋ ਸਾਸ ਬਿਨਾ ਮੇਰੇ ਤੱਕ ਕਿਲੋਥ ਹੈ, ਸੰਤ ਕੇ ਦੁਖੀ ਕੇ ਜਾੜ ਕਿਸ਼ਨ ਆਹੀ ਆਪਣ ਵੀ ਜਪ ਹੀ ਕਾਹੇ, ਸੰਤ ਕੇ ਦੁਖੀ ਕਾ ਵਰਨ ਰੱਖ ਨਾਰ, ਨਾਨਕ ਸੰਤ ਭਗਤ ਲਈ ਉਹ ਵਾਰ, ਸੰਤ ਕਾ ਦੁਖੀ ਇਉਂ ਵਿਲ ਲਾਏ, ਜਿਉਂ ਜਰ ਵੀ ਹੁਣ ਮਛਲੀ ਤੜ ਫੜਾਈ, ਸੰਤ ਕਾ ਦੁਖੀ ਭੁੱਖਾ ਨਹਿ ਰਾਜਾ, ਜੋ ਪਾਪ ਗੀਤ ਨਹਿ ਤ੍ਰਾਪੈ, ਸੰਤ ਕਾ ਦੁਖੀ ਛੁਟਿਆ ਕੇਲਾ, ਜਿਉਂ ਬੂਆੜ ਤੇਲ ਖੇਤ ਮਾਹਿ ਦੁਖੇਲਾ, ਸੰਤ ਕਾ ਦੁਖੀ ਧਰਮ ਤੇ ਰਹਿ ਦੋ, ਸੰਤ ਕਾ ਦੁਖੀ ਸਦਮੈ ਥਿਆ ਕਹਿ ਦੋ, ਕਿਰਤ ਨੰਦ ਕਾ ਦੁਰਹੀ ਪਿਆ, ਨਾਨਕ ਜੋ ਦੇਹ ਪਾਵੇ ਸੂਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਕਾ ਦਰਗਾਹ ਮਿਲਾ ਸਜਾਏ, ਸੰਤ ਕਾ ਦੁਖੀ ਸਦਾ ਸਹ ਪਾਈ ਆ, ਸੰਤ ਕਾ ਦੁਖੀ ਨਾ ਮਾਰਿਆ ਨਾ ਜੀਵ ਆਈ ਆ, ਸੰਤ ਕਾ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲਿਆ ਨਿਰਾਸਾ, ਸੰਤ ਕਾ ਦੁੱਖ ਨਾ ਤ੍ਰਿਸ਼ਟਾ ਕੋਈ ਜਹ ਪਾਵੇ, ਤਸਾ ਕੋਈ ਹੋਏ ਪਾਇਆ ਕਰਦਨਾ, ਬੇਟਾ ਕੋਈ ਨਾਨਕ ਜਾਣਾ ਸੱਚਾ ਸੋਈ ਸਭ ਘਾਟ ਦਿਸ ਜੀ ਉਹ ਕਰਨੇ ਆਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਵਸਤਾ ਤੋ ਕਰਹੁ ਦਿਨ ਰਾਤ, ਤਿਸ ਹਿਤਿਆ ਵਹ ਸਾਸ ਗ੍ਰਹਿ ਸਭ ਕਾਸ਼ ਵਰਤਾ ਤੁਸ ਕੀਆ, ਜੈਸਾ ਕਰੇ ਤਹ ਕੋ ਥੀਆ, ਆਪਣਾ ਕੀ ਲਾਭ ਕਰਨ ਯਾਰ, ਦੂਸਰ ਕੌਣ ਕਹਿ ਵਿਚਾਰ, ਜਿਸ ਨੂੰ ਕਿਰਪਾ ਕਰੇ ਤਿਸ ਆਪ ਨਾਮ ਦੀ ਵਟ ਪਾਗੀ, ਨਾਨਕ ਜਾਨ ਸੀ ਸਲੋਕ, ਤਜਹੁ ਸਿਆਨ ਸੁਰ ਜਨ ਹੁ ਸਿਮ ਰਹੁ, ਹਰ ਹਰ ਰਾਈ ਕਾ ਸਹਰ ਮਨ ਰੱਖੋ, ਨਾਨਕ ਦੁਖ ਪਰਮ ਪਵ ਜਾਏ, ਅਸ਼ਟਪਦੀ ਮਾਨੁਖ ਕੀ ਟੀਕ, ਬ੍ਰਿਥੀ ਸਭ ਜਾਨ ਜੀਵਨ ਕੋਈ ਕਾ, ਭਗਵਾਨ ਕਦੀਆ ਨਹਿ ਆਗਾਈ, ਬਹੁਨਾ ਤਰਸਨਾ ਲਾਗਿਆ, ਮਾਰਾ ਰਾਖਈ ਕੁਆ, ਮਾਨੁਖ ਕਹਿ ਕਿਸਨਾ ਹੈ, ਤਿਸਕਾ ਕੰਬੂਜ ਸੁਖ ਹੋਏ, ਤਿਸਕਾ ਨਾਮ ਰਾ ਕੰਠ ਪੁਰੋਏ, ਸਿਮਰ ਸਿਮਰ ਸਿਮਰ ਪ੍ਰਾਸ ਹੋਏ, ਨਾਨਕ ਬਿਗਨ ਨਾ ਲਾਗ ਕੋਈ ਉਸਤਤ, ਮਾਨ ਮਹਿਕਾਰ ਨਿਰੰਕਾਰ, ਕਰ ਮਨ ਮੇਰੇ ਸਾਧ ਵਿਆਹ ਹਾਰ, ਨਿਰਮਲ ਰਸਨ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨਹੁ ਪੀਖ ਠਾਕੁਰ ਕਾ ਰੰਗ ਸਾਹ, ਸੰਗ ਬਿਨ ਸਾਹ ਸਭ ਸੰਗ ਚਰਨ ਚਲੋ ਵਾਰ, ਗੋਬਿੰਦ ਮਿਠ ਪਾਵ ਜਾਪੀ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਾ ਨਾਨਕ ਉਜਲ ਮੱਥਾ, ਬੜ ਭਾਗੀ ਤੀ ਜਾਨ ਜਾਗ ਮਾਹੀ, ਸਦਾ ਸਦਾ ਹਰਿ ਗੁਣ ਗਾਹੀ, ਰਾਮ ਨਾਮ ਜੋ ਕਰਹਿ ਵਿਚਾਰ ਸੀ, ਧਨਵੰਤ ਕਰਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨਹੁ ਤੀ ਸੁਖੀ, ਏਕੋ ਏਕ ਏਕ ਪਛਾਣੇ ਤੋਤ ਕਿਉ ਸੋਜੀ, ਜਾਨ ਨਾਮ ਸੰਗ ਜਿਸ ਕੋ ਮਨ ਮਾਨਿਆ, ਨਾਨਕ ਤਿਨਹ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣਾ ਸੋਜੈ, ਤੁਸੀਂ ਜਨ ਦਰਸ ਨਾਮ ਬੋਜੈ, ਸਾ ਸੰਘਰ

ਕੋ ਹਰਿ ਬ੍ਰਹਮਨ ਚਿਤਿਆ ਸੋ ਸੰਤ ਸੋ ਹਿਰੈ ਨਿ ਹਿਲਾ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹ ਗਿਹ ਤੇ ਡਰੈ ਜੈਸਾ ਸਤ ਹਦਰ ਹਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜਿਆ ਗੁਰ ਪ੍ਰਸਾਦ ਆਦਿ ਬੂਜਿਆ ਜਾਵਦੀ ਕਾ ਤਬ ਸਭ ਗਿਹੁ ਉਹਨਾਂ ਨੂੰ ਸੋ ਸੁਖਮ ਸੋਇਆ ਸਥੂਲ ਨਹਿ ਕਿਸੇ ਜਨਮ।

ਰਾਖਿਆ ਪੀ ਵੈ ਪੁਰਖ ਪ੍ਰਤਾਪ ਆਪ ਜੀ ਭਗਤ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸੁਭਾਵੰਤ ਸਦ ਸੰਸਾਰ ਉਤਰਾ ਤ੍ਰਮੰਤ ਪ੍ਰਭ ਕੀ ਸੇਵਕ ਸਕਲ ਗੋ ਧਾਰਨ ਪ੍ਰਭ ਕੀ ਸੇਵਕ ਦੁਖ ਵਿਸਾਰਣ ਆਪ ਜੀ ਲਲਾਈ ਕਿਰਪਾ ਗੁਰ ਕੇ ਸਭ ਜਾ ਪੈ ਨੇ ਹਰ ਉਨ ਕੀ ਸੇਵਾ ਸੁਜ ਲਾਗ ਜਿਸ ਨੂੰ ਕਿਰਪਾ ਕਰਹਿ ਬੜ ਭਾਗ ਨਾਮ ਜਬ ਤ ਪਾਵ ਵਿਸਰਾਮ ਨਾਨਕ ਤਿਨ ਪੁਰਖ ਪਉ ਤੁਮ ਕਰਮਾਨ ਜੋ ਕਿਛ ਕਰ ਸੋ ਪ੍ਰਭ ਕਰੰ ਸਦਾ ਸਦਾ ਵਸਾ ਹਰ ਸੰਗ ਸਹਿਜ ਸੁਭਾਈ ਹੋਵੈ ਸੋਇ ਕਰਨੇ ਹਰ ਪਛਾਣ ਸੋਈ ਪ੍ਰਭ ਕਾ ਕੀਆ ਜਨ ਬੀਠ ਲਗਾ ਨਾ ਜੈਸਾ ਸਾ ਤਹ ਦ੍ਰਿਹਟਨ ਜਿਹ ਤੇ ਉਪਜੇ ਤਿਹ ਮਹਿ ਸਮਾਇਓ ਇਹ ਸੁਖ ਨਦਾਇਨੂ ਨਹੁ ਬਣਿਆ ਆਪ ਸੋ ਆਪ ਦੀਨ ਮਹਿ ਨਾਨਕ ਪ੍ਰਭ ਜਾਨੀ ਕੋ ਜਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥ ਜਨ ਅਨਹਾਰ ਜਾ ਕੇ ਸਿਮਰਨ ਉਤਰੀ ਆ ਨਾਨਕ ਦੇਹ ਬਲਹਾਰ ਰਾਸ਼ਟਰਪਤੀ ਟੂਟੀ ਗਾਣ ਅਨਹਾਰ ਗੋਪਾਲ ਸਰਬ ਜੀ ਆਪ ਹੀ ਪ੍ਰਤ ਪਾਰ ਸਗਲ ਕਿਚਨ ਦਾ ਜਹ ਮਨ ਵਾਹੀ ਤਿਹ ਤੇ ਬਿਰਥਾ ਕੋਈ ਨਾਹਿ ਰੇ ਮਨ ਮੇਰੇ ਸਦਾ ਹਰ ਜਾ ਆਪ ਅਵਨਾਸੀ ਪ੍ਰਭ ਆਪ ਆਪ ਆਪਨ ਕੀ ਆਕਰਸ਼ਣ ਹੋਵੇ ਜੀ ਸਾਉ ਪ੍ਰਾਣ ਹਿੰਦੂ ਚਾ ਕੋਈ ਤਿਸ ਬੇਨ ਨਾਹੀ ਤੇਰਾ ਕਿਛ ਕਾਮ ਕਰ ਨਾਨਕ ਜਾ ਪੀਕ ਹਰ ਨਾਮ ਰੂਪਵੰਤ ਹੋਏ ਨਾਹੀ ਉਹ ਹੈ ਪ੍ਰਭ ਕੀ ਜੋ ਸਗਲ ਕਟ ਸੋ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕੀ ਸ਼ਰਤ ਕਹਿ ਦੀਆ ਦਰਵੈ ਤੂਰਾ ਜੀ ਕੋ ਕਹਾਵੇ ਪ੍ਰਭ ਕੀ ਕਰਾਵੈ ਨ ਕਹਿ ਦਾਵੇ ਜੀ ਕੋ ਹੋਏ ਵਹਿ ਦਾ ਤਾਰ ਤਿਹ ਦੀਨ ਹਰ ਜਾਨ ਗਾ ਵਾਰ ਜਿਸ ਗੁਰੂ ਪ੍ਰਸਾਦ ਟੂਟਿਆ ਹੋ ਰੋਗ ਨਾਨਕ ਸੋ ਜਾਂ ਸਦਾ ਰੋਗ ਜਿਉਂ ਅੰਦਰ ਕਾ ਥਮਨ ਥਮਨ ਤਿਉਂ ਗੁਰ ਕਾ ਸਬਦ ਮਨ ਅਸਥਮਨ ਜਿਉਂ ਪਾ ਖਾਣ ਨਾਵ ਚੜ੍ਹ ਤਰ ਪ੍ਰਾਣੀ ਗੁਰ ਚਰਨ ਲਗਤ ਨਿਹ ਤਰ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀਖ ਮਨ ਹੋਈ ਵਿਕਾਸ ਜਿਉਂ ਮਹਾਂ ਉਦਿਆਨ ਮਹਾਂ ਮਾਰਗ ਪਾਵੇ ਤਿਉਂ ਸਾਧੂ ਸੰਗ ਬਿਲ ਜੋਤ ਪ੍ਰਗਟਾਵੇ ਤਿਉਂ ਸੰਤਨ ਕੀ ਪਾਛਾ ਤੂਰ ਨਾਨਕ ਹਰੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈ ਹੈ ਪੁਰਬ ਲਿਖ ਕਾ ਲਿਖਿਆ ਪਾਈ ਹੈ ਦੁਖ ਸੁਖ ਪ੍ਰਾਪਤੀ ਵਨਹਾਰ ਵਰ ਦਿਆਗ ਤੂ ਤਿਸੈ ਚਤਾਰ ਜੋ ਕਾਸ਼ ਕਰੈ ਸੋਈ ਸੁਖਮਾਨ ਪੂਲਾ ਕਾਹੇ ਤਰੇ ਆਜਾਨ ਕਾਨ ਵਸਤਾਈ ਤੇਰਾ ਸੰਗ ਲਪਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੀ ਵਾਹਿ ਨਾਨਕ ਪਾਤ ਸੀਤੀ ਕਰ ਜਾਹੀ ਜਿਸ ਵਖਰ ਕੋ ਲੈ ਤੂ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਹੁ ਮਾਨ ਬੋਲ ਰਾਮ ਨਾਮ ਹਿਰਦੀ ਮਹਿ ਤੂ ਔਲਾਦ ਕਿਉ ਸੰਤ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਈ ਮੁਖ ਉਜਲਾ ਦਰ ਕਹੇ ਸੋਏ ਹੋ ਵਾ ਪਾਰ ਵਰਲਾ ਵਾ ਪਾਰ ਨਾਨਕ ਤੱਕ ਸਦ ਬਲ ਹਾਰੇ ਚਨ ਸਾਧਗੀ ਤੋਏ ਤੋਏ ਪੀ ਵਰਬ ਸਾਧ ਕੋ ਆਪਣਾ ਜੀਓ ਸਾਧਗੀ ਤੂਰ ਕਰੋ ਇਸਨਾਨ ਸਾਧੂ ਪ੍ਰਜਾਈਆ ਕੁਰਬਾਨ ਸਾਧ ਸਿਵਾ ਵਡ ਪਾਗੀ ਪਾਇਓ ਸਾਧ ਸੰਗ ਹਰ ਕੀਰਤਨ ਗਾਈ ਅਨਕ ਬੇਗਨ ਦੇ ਸਾਧੂ ਰੱਖ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖ ਉੱਠ ਗਏ ਸੰਤ ਹਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਅੰਮ੍ਰਿਤ ਕਉ ਜੀਵਾਲ ਨਾਰ ਭੁਖੇ ਕੋ ਦੇਵਤ ਆਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਮਹਿ ਪੁਰਬ ਲਿਖ ਕਾ ਲਹਿਣ ਪਾਸ਼ ਸਭ ਕਿਸ ਦੇ ਕਹ ਕਰਨ ਯੋਗ ਤਿਸ ਬਿਨ ਦੂਸਰ ਹੋਵੈ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲਿ ਕਰਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਾ ਨਿਰਮਲ ਥੀਆ ਜਾ ਕੈ ਮਾਨ ਗੁਰ ਕੀ ਪ੍ਰਤੀ ਤਿਸ ਜਾ ਨਾ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤਿਹ ਰੋਏ ਜਾ ਕੇ ਹਿਰਦਾ ਇੱਕ ਹੋਏ ਸੱਚ ਕਰਨੀ ਸਹਿਤਾ ਕੀ ਰਹਿ ਸੱਚ ਹਿਰਦਾ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸੱਚ ਆਕਾਰ ਸੱਚ ਵਰਤਾ ਸੱਚ ਅਪਾਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾਰੀਖ ਨਰੰਕੀ ਸ਼ਤਰਿ ਗੁਣ ਤੇ ਪ੍ਰਾਪੀ ਨ ਕਿਸੇ ਬੁਝਾਏ ਨਾਨਕ ਅਜ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਰਾਖ ਮਾਨ ਕੀਤ ਪ੍ਰੀਤ ਤਿਆਗ ਦੇਹ ਤੇ ਪਰਾ ਨਾ ਕਿਸ ਕੋਇ ਸਰਵ ਨਿਰੰਤਰੀ ਕੁਸੋਇ ਆਪਿ ਬੀਨ ਆਪਿ ਦਨ ਗਹਿਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤਰੀਕ ਚੰਨੀ ਪਾਵ ਨਾਨਕ ਮਨ ਅਨਰਾਉ ਮਨ ਸਭ ਪੂਰਨ ਸਰਣਾ ਜੋਗ ਜੋ ਕਰ ਪਾਇਓ ਸੋ ਜੋਗ ਹਰਨ ਪਰਨ ਜਾ ਕਰ ਨਿਯਤਰ ਹੋਰ ਤਿਸਕਾ ਮੰਤਰ ਨਾ ਜਾਨ ਹੋਰ ਅਨਦਰੂਪ ਮਗਰ ਸਾਧ ਜਾ ਕੇ ਸਰ ਥੋਕ ਸੁਨੀ ਅਹ ਕਰ ਤਾਕ ਰਾਜ ਮਹਾਰਾਜ ਯੋਗ ਮਹਿ ਜੋਗੀ ਤਾਪ ਮਹਿ ਤਪੀ ਸਰਗ੍ਰਸਤ ਮਹਿ ਭੋਗੀ

ਚਲਤ ਕਰੀ ਕਿਨ ਮਾਹਿ ਪੂਰ ਰਹਿ ਪੂਰਨ ਸਭ ਠਾਇ ਨਾਨਾ ਵੇਦ ਕਰ ਬਨਤ ਬਨਾਈ ਆਪਣੀ ਜੀਵਨ ਤੇ ਆਪੇ ਪਾਈ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਾਪ ਜਾਪ ਜੀਵੈ ਨਾਨਕ ਹਰ ਨਾਮ ਨਾਮ ਕਿਤਾਰੇ ਸਗਲੇ ਚੰਦ ਨਾਮ ਕਿਤਾਰੇ ਖੰਡ ਬ੍ਰਹਿਮੰਡ ਨਾਮ ਕਿਤਾਰੇ ਸਿਮਰਤ ਬੀਤ ਪ੍ਰਾ ਨਾਮ ਕਿਤਾਰੇ ਸੁਨਨ ਗਿਆਨ ਦਿਆ ਨਾਮ ਕਿਤਾਰੇ ਆਗਾਸ ਪਾਤਾਲ ਨਾਮ ਕਿਤਾਰੀ ਸਗਲ ਆਕਾਰ ਨਾਮ ਕਿਤਾਰੀ ਪੁਰੀ ਆਸਾ ਪਵ ਨਾਮ ਕਸੰਗ ਉਦਰੇ ਸੁਨ ਸਰਾਵਨ ਕਾਰ ਕਿਰਪਾ ਜਸਾ ਆਪਣਾ ਨਾਮ ਲਾਇ ਨਾਨਕ ਚੌਥੇ ਪਾਤਮਾ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤਿ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੇ ਵਰਣ ਸਤ ਪੁਰਖ ਸਤ ਮਹਿਸਮਣ ਸਤ ਕਰਮ ਜਾ ਕੇ ਰਚਨਾ ਸਤ ਮੂਰ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਜਿਸ ਬੁਝਾਈ ਦਿਸਾ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰਤੀ ਪਾਈ ਸਾਤ ਵਚਨ ਸਾਧੂ ਉਪਦੇਸ ਸਤ ਤੀਏ ਜਨ ਜਾ ਕਰਦਾ ਪ੍ਰਭੂ ਸਤ ਨਰਦ ਪੂਜਾ ਜੇ ਕੋਈ ਨਾਮ ਜਪ ਤਾਗਿਆ ਤੋ ਆਪ ਸਾਧ ਕੀਆ ਸਭ ਸਾਧ ਆਪ ਜਾਣੇ ਆਪਣੀ ਮੇਤ ਗਾਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਆਰਮ ਨਾ ਬੁਝ ਕਰਦ ਵਿਚਾਰ ਕਰਦੇ ਕਿ ਮੇਤ ਨਾ ਜਾਣੇ ਕੀਆ ਨਾਨਕ ਜੋ ਦੇਖ ਪਾਵੇ ਸੋ ਵਰਤ ਆ ਵਿਸਮਨ ਵਿਸਮ ਪੈ ਵਿਸਮਾ ਜਿਨ ਬੂਝਿਆ ਤ ਹੈ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕਾ ਵਚਨ ਪਦਾਰਥ ਰਹੇ ਕੋਈ ਦਾਤ ਦੁਕਟ ਨਾਰ ਜਗ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਵੜ ਪਾਗ ਜਨ ਕਾ ਸੰਗ ਇਕਲੇ ਵਲਾ ਕੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸੱਚ ਜੋਗ ਆਦਿ ਸੱਚ ਹੈ ਪੇ ਸੱਚ ਨਾਨਕ ਉਸੀ ਪੇ ਸੱਚ ਅਸ਼ਟਪਦੀ ਚਰਨ ਸਾਧੁ ਸਤ ਪ੍ਰਸਨਾਰ ਪੂਜਾ ਸਾਧੁ ਸਤ ਸੇਵਦਾਰ ਦਰਸ਼ਨ ਸਤ ਸਤ ਪਿਖਨਾਰ ਨਾਮ ਸਤ ਸਤ ਆਵਨ ਹਾਰ ਆਪ ਸਤ ਸਤ ਹਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਾ ਸੁਨਤਾ ਉਪਜਨ ਹਰ ਕੋ ਸਤ ਹਉ ਨਾਨਕ ਸਤ ਸਤ ਪ੍ਰਭ ਸੋਈ ਸਤ ਸਰੂਪ ਰਹਿਤਾ ਜਨਮਾਨਿਆ ਕਰਨ ਕਰਾਮ ਤਨ ਮੂਲ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭਾ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੀ ਨਿਰਭਾ ਹੋਏ ਵਸਾ ਨਾ ਜਹ ਤੇ ਉਪਜਿਆ ਤਿਸ ਮਹਿ ਸਮਾਨਾ ਬਸਤ ਮਾਹਿਰ ਬਸਤ ਗਡਾਈ ਤਾ ਕੋ ਪੀਨ ਨਾ ਕਹਿ ਨਾ ਜਾਏ ਪੂਜੈ ਪੂਜਨ ਹਰ ਬਵੀਕ ਨਾਰਾਇਣ ਮਿਲੇ ਨਾਨਕੀਕ ਠਾਕੁਰ ਕਾ ਸੇਵਕ ਆਗਿਆ ਕਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਤੀ ਠਾਕੁਰ ਕਾ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਪਾਲਨ ਹਾਰਾ ਸੇਵਕ ਰਾਖਨ ਰੰਕਾਰਾ ਸੁਖ ਸੇਵਕ ਜਿਸ ਦਇਆ ਪ੍ਰਭ ਤਾਰ ਨਾਨਕ ਸੁਖ ਸੇਵਕ ਸਾਹ ਸਾਹ ਸੰਹਾਰ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਸਰ ਪਰ ਰਾਖੇ ਆਪਣੇ ਦਖ ਦੀ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪ ਪਾਤ ਰਾਖੇ ਤਾਕ ਗਾਤਮਿਤ ਕੋਈ ਨਾ ਲਾਖੇ ਪ੍ਰਭ ਸੇਵਕ ਕਾਓ ਕੂ ਨਾ ਪਾ ਹੁਚਾ ਪ੍ਰਭ ਸੇਵਕ ਉੱਚੇ ਉੱਚੇ

ਵਿਛਾੜ ਤਿਸ ਜਨਕ ਤੋਂ ਸੇਵਾ ਲਾਗ ਆਵਨ ਜਾਨ ਹੋਵੀ ਤੇਰਾ ਨਾਨਕ ਤਿਸ ਜਨਕ ਪੂਜਾ ਸਾਧ ਪਹਿਰਾ ਸਲੋਕ ਸਤਿਪੁਰਖ ਜਨ ਜਾਨਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸੇਖੋ ਤਰਾ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸੇਖ ਕੀ ਕਰਾ ਪ੍ਰਤ ਪਾਲ ਸੇਵਕ ਗੁਰ ਸਦਾ ਦਿਆਲ ਸੇਖ ਕੀ ਗੁਰ ਦੁਰਮਤ ਮਰ ਹਿਰੈ ਗੁਰ ਬਚਨ ਹਰ ਨਾਮ ਉਚਰੈ ਸਤਿਗੁਰ ਸੇਖ ਬੰਧਨ ਕਾਟੈ ਗੁਰ ਕਾ ਸੇਖ ਪਕਾਰ ਆਟੈ ਸਤਿਗੁਰ ਸੇਖ ਨਾਮ ਤਾਨ ਦੇ ਗੁਰ ਕਾ ਸੇਖ ਵਟ ਪਾਗੀ ਹੇ ਸਤਿਗੁਰ ਸੇਖ ਕਾ ਹਰਤ ਪਲਤ ਸਵਾਰ ਨਾਨਕ ਸਤਿਗੁਰ ਸੇਖ ਕਾਓ ਜੀ ਅਨਾਜ ਸੁਮਾਰ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਮ ਮਨ ਮਹ ਸਹ ਆਪਸ ਕਉ ਕਰ ਕਾਸ਼ਨ ਜਨਾਵੈ ਹਰ ਹਨਾਰਦ ਹਤ ਆਵ ਮਨ ਬੀਚੈ ਸਤਿਗੁਰ ਕੈ ਪਾਸ ਤੇ ਸੇਵਕ ਕੀ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕਹੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੀ ਨਾਨਕ ਸੋ ਸੇਵਕ ਗੁਰ ਕੀ ਮੈਤਲੀ ਵੀ ਸਭ ਵਿਸਵੇ ਗੁਰ ਕਉ ਮਨ ਮਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਨ ਸੋ ਸਤਿਗੁਰ ਜੀ ਸਿਰਦਾ ਹਰ ਨਾਉ ਅਨਕ ਪੈਰ ਗੁਰ ਕਾ ਬਲ ਜਾਉ ਸਰਵ ਨਿਧਾਨ ਜੀ ਕਦਾ ਤਾਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਮਹ ਪਾਰ ਬ੍ਰਹਮ ਜੀ ਕਹਿ ਆਵ ਨਹੀਂ ਕਹਿ ਕਰਮ ਸਹਿ ਸੋ ਸਿਆਨ ਪਲਿਆ ਨਾ ਜਾਈ ਨਾਨਕ ਐਸਾ ਗੁਰ ਵਡਭਾਗੀ ਪਾਈਆ ਸਫਲ ਦਰਸ਼ਨ ਪੀਖਤ ਪੁਨੀਤ ਪਰ ਸਤ ਚਰਨ ਗਾਤ ਨਿਰਮਲ ਰੀਤ ਪੀਠ ਸੰਗ ਰਾਮ ਕੁਨ ਰਵੇ ਪਾਰ ਬ੍ਰਹਮ ਕੇ ਦਰ ਗਹਿ ਕਵੇ ਸੁਨ ਕਰ ਵਚਨ ਕਰਨ ਆਗਾ ਨੀ ਮਨ ਸੰਦੋਖ ਆਤਮ ਪਤੀਆ ਨੇ ਪੂਰਾ ਗੁਰ ਆਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿੜ ਪੀਖਾ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਹ ਪਾਵਤ ਹੈ ਮਿਲਾਏ ਜਿਹ ਬਾਈ ਕੋਸ ਤਨਿਕ ਸਾਧ ਪੁਰਖ ਪੂਰਨ ਬਬੀ ਕਾਹ ਪੂਰਨ ਪਹਚਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖ ਦਇਤਾ ਕੀ ਕਿਉਂਦ ਕਹਿਣਾ ਨਾ ਪਾਈ ਅਨਕ ਭਗਤ ਬੰਧਨ ਨਿਯੁਤ ਕਰ ਚਰਨ ਕਮਨ ਹਿਰਦੈ ਸਿਮਰੈ ਸਤ ਬਲਹਾਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਸਭ ਪ੍ਰਭ ਜਪਨੇ ਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਪੀਵਾ ਅੰਮ੍ਰਿਤ ਹੋਏ ਉਸ ਪੁਰਖ ਕਾ ਨਾ ਕਦੇ ਬਿਨਾ ਜਾ ਕੇ ਮਨ ਪ੍ਰਗਟਿ ਗੁਣਤਾਸ ਆਠ ਪੈਰ ਹਰ ਕਾ ਨਾਮ ਰੀ ਸਾ ਜਪਦੀ ਸੇਵਕ ਆਦਿ ਮੂਹ ਮਾਇਆ ਕਸੰਗਨਾ ਲੀ ਮਨ ਮੈ ਰਾਖੈ ਹਰ ਹਰੀਕ ਅੰਧਕਾਰ ਦੀਪਕ ਪ੍ਰਕਾਸ਼ ਨਾਨਕ ਪਰਮ ਮੋਹ ਦੁਖ ਤਹਿਤ ਨਾਸੇ ਤਪਤ ਮਹਿ ਠੰਡ ਵਰਤਾਇ ਅੰਧ ਪੈ ਦੁਖ ਨਾਠੀ ਪਾਇ ਜਨਮ ਬਨ ਕੇ ਮਿਟਿਆ ਦੇਸ ਸਾਧ ਗੁਪਨ ਅਬਦੀ ਸੇ ਪਾਉ ਚੁਕਾ ਨਿਰਪਾਉ ਹੋਏ ਬਸੇ ਸਗਲ ਵਿਆਦ ਮਨ ਦੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਾਰੇ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਇ ਚੁਕੇ ਪ੍ਰਮ ਗਮ ਸੁਨ ਨਾਨਕ ਹਰ ਹਰ ਜਸ ਰਾਮਨ ਨਿਰਗੁਣ ਆਪ ਸਰਗੁਣ ਪਿਓ ਹੀ ਕਲਾ ਤਰਜਨ ਸਗਲੇ ਮੋਹੀ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕੁੰਦਾਬੇ ਪਾਇ ਹਾਰ ਬਿੰਦੂ ਜਾ ਨਾਹੀ ਕੋਈ ਸਰਵ ਨਿਰੰਤਰੀ ਕੁਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨੁਕਾਰ ਨਾਨਕ ਬਲਹਾਰੀ ਸਲੋਕ ਸਾਧ ਨਾ ਚਾਲੇ ਬਿਨ ਭਜਨ ਵਿਖਿਆ ਸਗਰੀ ਸਾਰ ਹਰ ਹਨਾਮ ਕਮਾਵਨਾ ਨਾਨਕ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਹੋ ਵਿਚਾਰੀ ਸਿਮਨਾਮ ਆਧਾਰ ਔਰ ਪਾਪ ਸੰਜੀਤ ਵਿਸਾਰ ਹੋ ਚਰਨ ਕਮਲ ਰੇਤ ਮਹਾਵਰਤਾ ਰਹੁ ਕਰਨ ਕਾਰਨ ਸੁਪ੍ਰਭ ਸਮਰਾਥ ਦ੍ਰਿੜ ਕਰ ਗਹੁ ਨਾਮ ਹਰ ਵਾਥੀ ਹੋ ਧਨ ਸੰਚਹ ਹੋ ਵਹ ਭਗਵੰਤ ਸੰਤ ਜਨਕ ਨਿਰਮਨਵੰਤੀ ਕਾਸ ਰਾਖੋ ਮਨ ਵਾਹੀ

ਮਨਾ ਸਤਮੀਰ ਤੈ ਕੁਟਾਂ ਪਾਰ ਬਨਤਾ ਇੰਤੀ ਕਹੁ ਤੁਮ ਕਮ ਸਨਾ ਧਰਾਜ ਰੰਗ ਮੈ ਵਿਸਥਾਰਿੰਤੀ ਕਹੁ ਕਮ ਛੁਟਕਾਰਾ ਸਹਸਤੀਰਾ ਥਸਵਰ ਝੂਠਾ ਡੰਫ ਝੂਠ ਪਾ ਸਾਰੀ ਜੇਨ ਦੀਏ ਤਹ ਬੁਝੈ ਨਾ ਬਿਗਾਨ ਨਾ ਵਿਸਾ ਨਾਨਕ ਪੁਛਤਾ ਨਾ ਗੁਰ ਕੀ ਮਾਇਆ ਤੂੰ ਲਿਖ ਏ ਆਨ ਭਗਤ ਬਿਨ ਬਾਟੂ ਬੇ ਸਿਆਨ ਹਰ ਕੀ ਭਗਤ ਕਰ ਮਨ ਮੀਤ ਨਿਰਮਲ ਤੁਮਾਰੋ ਚੀਤ ਚਰਨ ਕਮਲ ਰਾਖ ਮਨ ਵਾਹੀ ਜਨਮ ਜਨਮ ਕੀ ਕਿਰਵੇ ਕਰ ਜਾਹਿ ਆਪ ਜਪ ਅਵਰਾ ਨਾਮ ਜੋ ਪਾਵ ਸੁਨਤ ਕਹਿਤ ਰਹਿਤ ਕਹਿਤ ਪਾਵ ਸਾਰ ਪੂਤ ਸਾਧਾਰ ਗੁਨਾ ਸਹਿ ਸੁਭਾਇ ਨਾਨ ਗੁਣ ਗਾਵ ਗੁਣ ਗਾਵਤ ਤੇਰੀ ਉਤਰ ਸਮੈੜ ਬਿਨ ਸਜਾ ਹਉ ਮੈਂ ਬਿਖ ਫੈਲ ਹੂਹੀ ਅਚਿੰਤ ਬਸਾ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛੱਡ ਸਿਆਨ ਸਗਲੀ ਮਨਾ ਸਾਧ ਸੰਗ ਪਾਵ ਸਜ ਦਨ ਹਰ ਪੂੰਜੀ ਸੰਜ ਕਰੋ ਵਿਵਹਾਰ ਈਹਾ ਸੁਖ ਦਰਗਹ ਜਕਾਰ ਸਰਵ ਨਿਰੰਤਰੀ ਕੋ ਦੇ ਕਹ ਨਾਨਕ ਜਾ ਕੇ ਮਸਤਕ ਦੇਖ ਇੱਕ ਜਾ ਪੀ ਕੁਸਲ ਆਹੀ ਇੱਕ ਸਿਮਰੀ ਕੁਮਨ ਆਹੀ ਇੱਕ ਸੇ ਗੁਣ ਗਾਉ ਅਨੰਤ ਮੰਤ ਜਾ ਵੀ ਇੱਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰਹਿ ਪ੍ਰਭ ਆਪਨਕ ਵਿਸਤਾਰੀ ਇੱਕ ਤੇ ਪੈ ਇੱਕ ਅਰਾਤ ਪ੍ਰਾਸ਼ਤ ਗਏ ਮੰਤਰ ਅੰਤਰੀ ਇੱਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣ ਆਇਓ ਨਾਨਕ ਪ੍ਰਭ ਬੇਨਤੀ ਆਪਣੇ ਭਗਤੀ ਲਾਇ ਅਸਪਤੀ ਜਾਚ ਪਜਾਨ ਜਾਚਾ ਪ੍ਰਭ ਦਾਨ ਕਰ ਕਿਰਪਾ ਦੀਵ ਹਰ ਨਾਮ ਸਾਜਨ ਕੇ ਮਾਂਗਾ ਤੂਰ ਪਾਰ ਬ੍ਰਹਮੀ ਸਰਦਾਪੁਰ

ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਇਆ ਰਸ ਪਾਵੇਲਾ ਕੋਈ ਦਿਨ ਜਾਖੇ ਸੇ ਜਾਨ ਤ੍ਰਿਪਤਾਨ ਪੂਰਨ ਪੁਰਖ ਨਹੀਂ ਡਲਾਨ ਸੁਬਰ ਭਾਰੀ ਪ੍ਰੇਮ ਰਸ ਰੰਗ ਉਪਜਾ ਚਾਰ ਸਾਧ ਕੇ ਸੰਗ ਪਰੇ ਸਰਨਾਨ ਸਭ ਦਿਓਗ ਅੰਤਰ ਪ੍ਰਗਾਸ ਅਨ ਦਿਨ ਵਿਲਾਗ ਬੜਭਾਗੀ ਜਪਿਆ ਪ੍ਰਭ ਸੁਜਨ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਮਨ ਸਾਹਿਬ ਪੂਰੀ ਪਏ ਸਾਧ ਕਰਤੀ ਨਿਰਮਲ ਮਾਤਰ ਜਨਕ ਪ੍ਰਭ ਹੋਇਓ ਦਇਆ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਪਾਇਆ ਜਨ ਵਰਨ ਦੁਖ ਪ੍ਰਮ ਗਇਆ ਏਸ ਪੁਨਿਆ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਧ ਤਿੰਡੀਆ ਮਿਲਾਏ ਨਾਨਕ ਭਗਤੀ ਨਾਮ ਸਮਾਇਆ ਈ ਸੁਖ ਬਿਸਰਜ ਕਾਰਨਾ ਪਾਨਾ ਸੁਖ ਬਿਸਰਜ ਕੀਆ ਜਨ ਸੁਖ ਬਿਸਰਜ ਜਨ ਸਭ ਕਿਛ ਦੀਆ ਸੁਖ ਬਿਸਰਜ ਜੀਵਨ ਜੀਆ ਸੁਖ ਬਿਸਰਜ ਅਗਨ ਮਹਾਰਾਖ ਗੁਰਪ੍ਰਸਾਦ ਕੋ ਬਿਰਲਾ ਲਾਖ ਸੁਖ ਬਿਸਰਜ ਵਿਖਤੀ ਕਾਟ ਜਨਮ ਜਨਮ ਕਾ ਟੂਟਾ ਕਾਟ ਗੁਰਪੁਰਾ ਦਾਤੀ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੀ ਹੁਕਾ ਮਨ ਤਿਆਗ ਜਪ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਅਬ੍ਰਹ ਨਾਮ ਜਪਾਵ ਭਗਤ ਪਾਇ ਕਰਿਆ ਸੰਸਾਰ ਬਿਨ ਭਗਤੀ ਤਨ ਹੋ ਸੀ ਸਾਰ ਸਰਬ ਕਲਿਆਣ ਸੁਖ ਨਿਧਨ।

ਸੰਤੋ ਜੇ ਭਗਤ ਜਨਕ ਮਨ ਤਨ ਰੰਗ ਬਿਰਲਾ ਕੋ ਪਾਵ ਸੰਗਿਕ ਵਹਿ ਦੀਜਾ ਕਰਮਾਇਆ ਗੁਰੂ ਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹਿ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਇਆਲ ਭਗਤ।

ਸਾਖ ਨੀਚ ਅਜਾਨਾ ਨੂੰ ਤੁਮ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਈ ਕਿਨਮ ਹਰ ਕੇ ਗੁਣ ਗਾਇ ਅਨਕ ਰਾਜ ਭੋਗ ਬੜਿਆਈ ਹਰਿ ਕੇ ਨਾਮ ਕੀ ਕਥਾ ਮਨ ਪਾਈ ਬਾ ਭੋਜਨ ਕਾਪੁਰ ਸੰਗੀਤ ਰਸਨਾ ਜਾਪਤੀ ਹਰ ਹਨੀਤ ਭਰੀ ਸੋ ਕਰਣੀ ਸੋ ਬਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾ ਸੰਗ ਪ੍ਰਾਦੀ ਹੁਨਵਾ ਸਰਬ ਸੁਖ ਨਾਨ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆ ਪਾਪਨ ਕੀਆ ਨਾਨਕਾ ਭੀ ਫਿਰ ਜਾ ਪਸ਼ਪਦੀ ਜਬ ਅਕਾਰਿ ਹੁਕਾਸ਼ਨਾ ਦ੍ਰਿਸ਼ਟੀ ਤਾ ਪਾਪੁਨ ਤਬ ਕਹਿਤੀ ਉਤਾ ਜਬ ਤਾਰੀ ਆਪਨ ਸੁਨ ਸਮਾਧ ਤਬ ਵੈਰ ਵਿਰੋਧ ਕੇਸ ਸੰਕਮੈਤ ਜਬ ਇਸਕਾ ਵਰਣ ਚਿਹਨ ਨਾ ਜਬ ਤਬ ਵਰਗ ਸੋਗ ਕਹੁ ਕਿਸਾ ਵਿਆਪਦ ਜਬ ਆਪਨ ਆਪ ਆਪਾਰ ਬ੍ਰਹਮਤਾ ਮੂਹ ਕਹਿ ਕਿਸੋ ਪਰਮ ਆਪਨ ਹੀਰਾ ਵਰ

ਐਕਹ ਗੋ ਨਰ ਗੋ ਸਰੂਵਨ ਸ਼ਾਬਦ ਆਲ ਜਾਲ ਮਾਇਆ ਜੰਜਾਲ ਹਉ ਮੈ ਮੋਹ ਪਰਮ ਪੈ ਪਾਰ ਦੂਸੁ ਮਾਨ ਅਪਮਾਨ ਅਨਕ ਪ੍ਰਕਾਰ ਕੀ ਉਪਖਿਆਨ ਆਪਨ ਕੇ ਰਾਵ ਕਰ ਦੇਖੈ।

ਬਲਾ ਬਹੁਤੁ ਨਾਨਕ ਤਾਹੁ ਬੋਲੈ ਸਲੋਕ। ਜੀ ਹੈ ਜੰਦ ਕੀ ਠਾਕੁਰ ਆਪਿ ਵਰਤਮਾਰ, ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ, ਰਾਸ਼ਟਰਪਤੀ ਆਪ ਕਥਾ ਸੁਨਨ ਹਾਰ, ਆਪਿ ਕਾਵਿ ਸਤਾਰ ਜਾਤ, ਪਵਤ ਸ੍ਰਿਸ਼ਟੀ ਉਪਾਏ, ਆਪਣਾ ਪਾਣੀ ਲੈ ਸਮਾਈ, ਤੁਮ ਤੇ ਬੇਨਾ ਨਹੀਂ ਕਿਸ਼ ਹੋਈ, ਆਪ ਸੂਤ ਸਭ ਜਗਤ ਪੁਰੇ ਜਾਕ, ਪ੍ਰਭ ਜੀ ਆਪ ਜੈ ਸਚਨਾ ਸੁਜਨ ਪਾਏ, ਸੋ ਸਮਦਰ ਸੀ ਤਤ ਕਵੀਤਾ, ਨਾਨਕ ਸਭ ਸ੍ਰਿਸ਼ਟ ਕਾ ਜੀਤਾ, ਜੀ ਅਜੰਤ ਸਭ ਤਾ ਕਹਾ ਦੀਨ ਦਿਆਲ, ਅਨਾਥ ਕੁਨਾਥ ਜਿਸ ਰਖਤ ਕੋਈ ਨਾ ਮਾਰ, ਸੁਮੂਜ ਮਨ ਵਸਾਰ ਤਾਜ, ਆਵਰ ਕਹਾਂ ਕੁਜਾਏ ਸਭ ਸ੍ਰੀ ਕ ਨਿਰੰਜਨ ਰਾਈ, ਜੀ ਆਕੀ ਜੁਗਤ ਜਾਕ ਸਭ ਹਾਥ, ਅੰਤਰ ਬਾਹਰ ਜਾਨੁ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਹਾਰ, ਪੂਰਨ ਪੂਰਹਿ ਦਇਆਲ।

ਸਾਹਿਬ ਕਿਰਪਾ ਤੇ ਪ੍ਰਾਣੇ ਛੁਟੈ ਜਿਹ ਪ੍ਰਭ ਰਾਖੈ ਤਿਹ ਨਾਹੀਂ ਦੁਖ ਨਾਮ ਜਪਤ ਮਨ ਹੋਤ ਸੁਖ ਚਿੰਤਾ ਜਾਇ ਮਟ ਅਹੰਕਾਰ ਦਿਹ ਜਨ ਕਾ ਕੂਏ ਨਾ ਪਹਚਨ ਆਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਕ ਕਾਰਜ ਪੂਰਾ ਮਹਿਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤਾ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰੂਪ ਤਨ ਸੀਵਾ ਸਿਵ ਪ੍ਰਵਾਨ।

ਨਾਨਕ ਤਿਹ ਜਨ ਆਪ ਤਿੰਨ ਦੇਖਿਆ ਜੀ ਸਭ ਦਿਖਾਇ ਨਾਨਕ ਤਿਹ ਜਨ ਸੋਝੀ ਪਾਈ ਸੋ ਅੰਤਰ ਸੋ ਬਾਹਰ ਅਨੰਤ ਘਾਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹੀ ਆਕਾਸ਼ ਪਾਇਆਲ ਸਰਵ ਰੂਪ ਪੂਰਨ ਪ੍ਰਤਪਾਲ ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਕੈ ਦਸਾ ਕਰਮ ਪਾਵਣ ਪਾਣੀ ਵੈ ਸੰਤਰ ਮਾਹੀ ਚਾਰ ਕੁੰਟ ਦਹਿ ਦਿਸੇ ਸਮਾਹੀ ਤਿਹ ਤੇ ਪੇਨਾ ਨਹੀਂ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਉ ਵੀਤ ਪ੍ਰਾਨ ਸਿਮਰਤ ਮੈਂ ਦੀਪ ਸਸੀ ਅਰ ਸੂਰ ਨਖਿਆ ਤਰਮਹੀ ਕੋ ਬਾਣੀ ਪ੍ਰਭ ਕਿਸਾ ਕੋ ਬੋਲਿਆ ਅਡੂਲ ਨ ਕਬ ਹੰਡੋਲੈ ਸਰਬ ਕਲਾ ਕਾਰ ਕੀਲ ਕੀਲ ਅਮੂਲ ਨ ਪਾਈਆ ਗੁਣ ਅਮੂਲ ਸਰਵ ਜੋਤ ਮੈਂ ਜਾ ਕੇ ਜੋਤ ਤਾਰ ਸਵਾਮੀ ਓਤ ਪੋਤ ਗੁਰੂ ਪ੍ਰਸਾਦ ਪਰਮ ਕਨਾ ਨਾਨਕ ਤਿੰਨ ਮੈਂ ਇਹੋ ਵਿਸਾਸ ਸੰਤ ਜਨਾ ਕੋ ਪੀਖ ਸਭ ਬ੍ਰਹਮ ਸੰਤ ਜਨਾ ਕਹਿ ਹਿਰਦਾ ਸਭ ਧਰਮ ਸੰਤ ਜਨਾ ਸੁਨਿਹ ਸੋ ਵਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਾਧ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖ ਮਾਨੈ ਕਰਮ ਕਰਮ ਹਾਰ ਪ੍ਰਭ ਜਾਨੈ ਅੰਤਰ ਵਸੀ ਬਾਹਰ ਪੀ ਉਹ ਨਾਨਕ ਦਰਸ਼ਨ ਦੇ ਸਾਹ ਮੋਹਿ ਆਪ ਸਾਧ ਕੀਆ ਸਭ ਸਾਧ ਤਿਹ ਪ੍ਰਭ ਦੇ ਸਗਲੀ ਉਤਪਾਤ ਤਿਹ ਪਾਵੈ ਤਾਂ ਕਰੇ ਵਿਸਥਾਰ ਤਿਹ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਹ ਪਾਵੈ ਤਿਸ ਲੈ ਮਿਲਾਇ ਕਵਨ ਨਿਕਟ ਕਵਨ ਕਹੀਆ ਦੂਰ ਆਪ ਆਪ ਆਪ ਆਰ ਪੂਰੇ ਅੰਤਰਗਤ ਜਿਸ ਆਪ ਜਨਾਈ ਨਾਨਕ ਤਿਹ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਵੀਖਨ ਰਸਕ ਸਮਗਰ ਜਾ ਕਰ ਤਨ ਆਪ

ਤਿਨ ਕਾ ਸਾਥੀ ਸਰਨ ਯੋਗ ਸੰਸਰਣੀ ਆਈ ਕਰ ਕਿਰਪੈ ਪ੍ਰਭਾ ਮਿਲਾਈ ਮੇਟ ਗਏ ਬੈਰ ਪਏ ਸਬਰੀ ਅੰਮ੍ਰਿਤ ਨਾਮ ਸਾਧ ਸੰਗਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰਤੀ ਰਹਿਤੀ ਰਾਮ ਨਾਮ ਸੰਰਸਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਭਤਾਰੀ ਨਾਨਕ ਨਿਭੀ ਸੇਵ ਹਮਾਰੀ ਪ੍ਰਭ ਕੀ ਉਸ ਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸਾ ਸੋਧਨ ਧਾਨ ਸਰਵੇਚਾ ਤਾ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਇ ਸਭ ਦੀ ਊਜ ਪਾਇ ਅਸਥਾਨ ਬਾਹਰ ਨਾ ਹੋਇਆ ਮਨ ਜਾਨ ਹਰ ਤਨ ਖਾਟ ਚਲੇ ਜਨ ਸੋਈ ਨਾਨਕ ਜਿਸ ਪ੍ਰਾਪਤ ਹੋਈ ਕਿਉਂ ਸਾਂਤਰਯੁਤ ਨਾਮ ਨਿਧ ਬੁੱਧ ਗਿਆਨ ਸਰਵ ਤਨ ਸਿਹਤ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਾਧ ਸਕਲ ਦੇਵਤਾ ਸੁੰਦਰ ਚਤੁਰ ਤਾਤ ਕਵਿਤਾ ਸੁੰਦਰ ਸਿੱਖ ਦ੍ਰਿਸ਼ਟੀਤਾ

ਆਦਿ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾਂ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ।

ਹਰਮਨ ਕੋ ਜੇ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜਗਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾ ਵਿਰਜਾਣੀਆਂ ਨਾਲ ਚੱਲੇ ਸਭ ਕੋਈ।

ਕਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤਵਲ ਆਕਾਸ਼, ਸੁਣਿਆ ਦੀਪ ਲੋ ਪਤਾਲ, ਸੁਣਿਆ ਪੋਹਿ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸੜਕਾ ਇਸ਼ਨਾਨ, ਸੁਣਿਆ ਪੜ ਪੜ ਪਾਵ ਹਮਾਨ, ਸੁਣਿਆ

ਪਵਣ ਕੀ ਸੁੱਧ ਮੰਨੈ ਮੋਹਿ ਛੋਟਾ ਨਾ ਖਾਏ ਮੰਨੈ ਜਮ ਕੈ ਸਤ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਦਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰਗਹਿ ਮਾਨ ਪੰਜੇ ਸੋਹਿ ਦਰ ਰਾਜਾਨ ਪੰਚਾਂਗਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਦੌਲ ਧਰਮ ਦਿਆ ਕਾ ਪੂਤ ਸੰਤੋਖ ਤਾ ਪ੍ਰਖਿਆ ਜਨ ਸੂਤ ਜੇ ਕੋ ਬੁਝਾ ਹੋਇ ਸਚਿਆਰ ਤਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਦਾ ਸਲਾਮਤ ਨਿਰੰਕਾਰ ਸੰਖ ਜਾਪੋ ਸੰਖ ਪਾਓ ਸੰਖ ਪੂਜਾ ਸੰਖ ਤਪਦਾਓ ਸੰਘ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਸੰਘ ਭਗਤ ਗੁਣ ਗਿਆਨ ਵਿਚਾਰ ਸੰਘ ਸਤੀ ਅਸੰਖ ਦਾ ਤਾਰ ਸੰਘ ਸੁਰ ਮੋਹ ਭਖ ਸਾਰ ਸੰਖ ਮੋਹ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਗਾਰ ਦੁਸ ਦਾ ਸਲਾਮਤ ਨਿਰੰਕਾਰ ਸੰਖ ਮੂਰਖੰਦ ਕਹੋਰ ਸੰਘ ਚੋਰ ਹਰਾਮ ਖੋਰ ਸੰਖ ਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਪੱਖ ਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਦੁਸ ਦਾ ਸਲਾਮਤ ਨਿਰੰਕਾਰ ਸੰਖ ਨਾਭ ਸੰਖ ਤਾਪ ਗਮ ਗਮ ਸੰਖ ਲੋ ਸੰਖ

ਸੁਰਗ ਬਖਾਨ ਜਿਨ ਲਿਖੇ ਦਿਸ ਸਿਰ ਨਾਹੇ ਜੇ ਫਰਮਾਏ ਦਿਵ ਦਿਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਦੁਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਦ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰਨਾ ਲਿਖ ਲੈ ਜਾਹੋ।

ਹੋਏ ਸਵਸਤਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਬਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲਿਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਬਾਹੋ ਨਾ ਕੋਈ ਜਾ ਕਰਦਾ ਸਿਰ ਠੀਕ ਉਹ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਗਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ।

ਭਗਤਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਪੇ ਜਾਣੈ ਆਪ ਸਲਾਹੀ ਸਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੈ ਵਾਹਾ ਪਵੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ।

ਕਿਤੇ ਅੱਖ ਹੈ ਅੱਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕਿਤੇ ਹੋਰ ਕਰੇ ਤਾਖ ਨਾ ਸਕਹਿ ਕਈ ਕਹੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ।

ਤਲਵਰ ਭੰਡਾ ਕਰ ਕਰ ਰੱਖੇ ਧਾਰੇ। ਸਹੀ ਜੁਦ ਨੂੰ ਗਾਵੈ ਜੋ ਜੁਦ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੁਰਗੇ ਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸੱਚਾ ਸੱਚੀ ਨਾਈ। ਹੈਪੀ ਹੋਸੀ ਜੈ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਨਸੀ ਮਾਇਆ ਜਿਨ ਉਪਾਈ। ਕਰ ਕਰ ਵਿਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ।

ਜੁਗਦੀ ਛੁਟਾ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਏ ਰਾਤੀ ਰੁੱਤੇ ਸਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੂਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ, ਚੱਕਰ ਚਿਹ ਨਰ ਭਰਨ ਜਾ ਤਰ ਪਾਤ ਨਹਿਨ ਜਿਹੇ, ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕੇ, ਚਲ ਮੂਰਤਨ ਭਉ ਪ੍ਰਕਾਸ਼ ਮਤੋਜਕ ਹੀ ਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣੀ ਜੈ, ਤਿਰਪਵਨ ਮਹੀਪ ਸੁਰ ਨਾਰਿਯ ਸੁਰ ਨਿਤ ਨਿਤ ਬਣ ਤਿਰਨ ਕਹਿਤ, ਤਬ ਸਰਵ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਥ, ਭੁਜੰਗ ਪ੍ਰਿਆਤ ਛੰਦ, ਨਮਸਤੰ ਕਾਲੇ ਨਮਸਤੰ ਕਿਰਪਾਲੇ, ਨਮਸਤੰ ਰੂਪੇ ਨਮਸਤੰ ਨੂਪੇ, ਨਮਸਤੰ ਪੇਖੇ ਨਮਸਤੰ ਲੇਖੇ, ਨਮਸਤੰ ਅਕਾਏ ਨਮਸਤੰ ਜਾਏ, ਨਮਸਤੰ ਗੰਜੇ ਨਮਸਤੰ ਪੰਜੇ, ਨਮਸਤੰ ਨਾਮੇ ਨਮਸਤੰ ਅਠਾਮੇ, ਨਮਸਤੰ ਕਰਮੰ ਨਮਸਤੰ ਧਰਮੰ, ਨਮਸਤੰ ਨਾਮੰ ਨਮਸਤੰ ਧਾਮੰ, ਨਮਸਤੰ ਜੀਤੇ ਨਮਸਤੰ ਪੀਤੇ, ਨਮਸਤੰ ਬਾਹੇ ਨਮਸਤੰ ਅਠਾਹੇ, ਨਮਸਤੰ ਨੀਲੇ ਨਮਸਤੰ ਨਾਦੇ, ਨਮਸਤੰ ਛੇਦੇ ਨਮਸਤੰ ਗਾਦੇ, ਨਮਸਤੰ ਗੰਜੇ ਨਮਸਤੰ ਪੰਜੇ, ਨਮਸਤੰ ਉਦਾਰੇ ਨਮਸਤੰ ਪਾਰੇ, ਨਮਸਤੰ ਸੁਵੇਕੈ ਨਮਸਤੰ ਅਨੇਕੈ, ਨਮਸਤੰ ਭੂਤੇ ਨਮਸਤੰ ਅਜੂਪੇ, ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ, ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ, ਨਮਸਤੰ ਨਿਰਧੂਤੇ ਨਮਸਤੰ ਭੂਤੇ, ਨਮਸਤੰ ਅਲੋਕੇ ਨਮਸਤੰ ਸੋਕੇ, ਨਮਸਤੰ ਨਿਰਤਾਪੇ ਨਮਸਤੰ ਥਾਪੇ, ਨਮਸਤੰ ਤਰਮਾਨੇ ਨਮਸਤੰ ਨਿਧਾਨੇ, ਨਮਸਤੰ ਅਗਾਹੇ ਨਮਸਤੰ ਬਾਹੇ, ਨਮਸਤੰ ਤ੍ਰਿਪੁਰਗੇ ਨਮਸਤੰ ਸਰਗੇ, ਨਮਸਤੰ ਪ੍ਰਭੂਗੇ ਨਮਸਤੰ ਸਜੋਗੇ, ਨਮਸਤੰ ਰੰਗੇ ਨਮਸਤੰ ਭੰਗੇ, ਨਮਸਤੰ ਗੰਮੇ ਨਮਸਤਸਤਰਮੇ, ਨਮਸਤੰ ਜਲਾਸਰੇ ਨਮਸਤੰ ਨਰਾਸਰੇ, ਨਮਸਤੰ ਜਾਤੇ ਨਮਸਤੰ ਅਪਾਤੇ, ਨਮਸਤੰ ਮਜਬੇ ਨਮਸਤਸਤਜਬੇ, ਦੇਸੰ ਦੇਸੇ ਨਮਸਤੰ ਭੇਸੇ, ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ, ਨਮੋ ਸਰਵ ਕਾਲੇ ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ ਨਮੋ ਸਰਵ ਭੂਪੇ, ਨਮੋ ਸਰਵ ਖਾਪੇ ਨਮੋ ਸਰਵ ਥਾਪੇ, ਨਮੋ ਸਰਵ ਕਾਲੇ ਨਮੋ ਸਰਵ ਪਾਲੇ, ਨਮਸਤਸਤ ਦੇਵੈ ਨਮਸਤੰ ਭੇਵੈ, ਨਮਸਤੰ ਜਨਮੇ ਨਮਸਤੰ ਸੁਬਨਮੇ, ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ, ਨਮੋ ਸਰਵ ਰੰਗੇ ਨਮੋ ਸਰਵ ਭੰਗੇ, ਨਮੋ ਕਾਲ ਕਾਲੇ ਨਮਸਤਸ ਦਿਆਲੇ, ਨਮਸਤੰ ਅਭਰਨੇ ਨਮਸਤੰ ਅਮਰਨੇ, ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ, ਨਮੋ ਸਰਵ ਧੰਦੇ ਨਮੋ ਸਤਿਅ ਬੰਦੇ, ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ, ਨਮਸਤੰ ਰਹੀਮੇ ਨਮਸਤੰ ਕਰੀਮੇ, ਨਮਸਤੰ ਅਨੰਤੇ ਨਮਸਤੰ ਮਹੰਤੇ, ਨਮਸਤਸਤ ਰਾਗੇ ਨਮਸਤੰ ਸੁਹਾਗੇ, ਨਮੋ ਸਰਵ ਸੋਖੰ ਨਮੋ ਸਰਵ ਭੋਖੰ, ਨਮੋ ਸਰਵ ਕਰਤਾ ਨਮੋ ਸਰਵ ਹਰਤਾ, ਨਮੋ ਜੁਗ ਜੋਗੇ ਨਮੋ ਭੋਗ ਭੋਗੇ, ਨਮੋ ਸਰਵ ਦਿਆਲੇ ਨਮੋ ਸਰਵ ਪਾਲੇ, ਚਾਚਰ

ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਥੇ ਸਮਸਤੀ ਵਿਭੂਤੇ ਗਲੰਕੰ ਬਿਨਾ ਨੇਗਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੁਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ

ਸਰਬਤਰ ਦੇਸਾ ਕੇ ਸਰਬਤਰ ਭੇਸੈ ਕੇ ਸਰਬਤਰ ਰਾਜਾ ਕੇ ਸਰਬਤਰ ਸਾਜਾ ਕੇ ਸਰਬਤਰ ਦੀਨਾ ਕੇ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸਾ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬ

ਕੇ ਸਰਬੱਤਰ ਤ੍ਰਾਣ ਕੇ ਸਰਬੱਤਰ ਪ੍ਰਾਣ ਕੇ ਸਰਬੱਤਰ ਦੇਸਾ ਕੇ ਸਰਬੱਤਰ ਭੇਸਾ ਕੇ ਸਰਬੱਤਰ ਮਾਨਿਆ ਸਦਾਵੰਗ ਪ੍ਰਧਾਨਿਆ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਇੰਦਰਾ ਕੇ ਸਰਬੱਤਰ ਚੰਦਰਾ ਕੇ ਸਰਬੰਗ ਕਲੀਮੈ ਕੇ ਪ੍ਰਬੰਗ ਭੀਮੈ ਕੇ ਅਕਲ ਕਲਾਮੈ ਕੇ ਸਾਹਿਬ ਕਲਾਮੈ ਕੇ ਹੁਸਨ ਵਜੂ ਹੈ ਤਮਾਮਲ ਵਜੂ ਹੈ ਮੇਸਲ ਸਲਾਮੈ ਸਲੀਖਤ ਮਦਾਮੈ ਗਰੀਮਲ ਸਿਖਸਤਾ ਗਰੀਬਲ ਪਰਸਤਾ ਬਿਲੰਦਲ ਮਕਾਨਾ ਜਮੀਨਲ ਜਮਾਨਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਦਾ ਪ੍ਰਸਾਸ ਹੋਈਏ ਸਰਾਵੰਗ ਸੁਧ ਸਮੂਹ ਸਿਧਾਨ ਕੇ ਦਿਗ ਫਿਰਿਓ ਕਰ ਜੁਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾ ਦਿਖ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਏ ਤੇ ਪ੍ਰਾਨ ਪਤੀ ਕੇ ਸ੍ਰੀ ਭਗਵਾਨ।

ਹਾਰੇ। ਭਾਰੀ ਭਜਾਨ ਕੇ ਭੂ ਬਲੀ ਬਦਨਿਆਵਰ ਸੀਸ ਨਾ ਜਾਤ ਵਿਚਾਰੇ, ਤੇ ਬੈ ਤੋ ਗਾਂ ਪੇ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ। ਜੀਤ ਫਿਰਾ ਸਭ ਦੇਖ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ। ਗੁੰਜਤ ਗੂੜ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭੇਖ ਭਾਨ ਕੇ ਭੂਪਤ ਕੌਣ ਕਨੈਨੀ ਜਾਤ ਵਿਚਾਰੇ। ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨਾ ਅੰਤ ਕੋ ਅੰਤ ਕੇ ਧਾਮ ਸੁਧਾਰੇ। ਤੀਰਥ ਨਾਨ ਦੇ ਆਦਮ ਦਾਨ ਸੋ ਸੰਜਮ ਨੇਮ ਅਨੇਕ ਵਸੇਖੈ। ਬੀਰ ਪ੍ਰਾਨਕ ਤੇ ਬਕੁਰਾਨ ਜਮੀਨ ਜਮਾਨ ਸਬਾਨ ਕੇ ਵੇਖੈ। ਪਵਨ ਹਾਰ ਜਤੀ ਅਲਤਾਰ ਸਭੈ ਸੁਭ ਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਇਕ ਰਤੀ ਬਿਨ ਇਕ ਨਾ ਲੇਖੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੇਂ ਕਵਿ ਉਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦਰ ਇੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬੂ ਆਪਾਦ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਇੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਵਾਸ ਕਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰਨਾ ਤਿਆਉ ਜੋ ਪਰਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਜੋ ਤੁਮ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਵਰਨ ਕਾਲ ਕਾ ਤਰਾਸਨ ਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰਿਓ ਰਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਮੋਹਪੁਰੀ ਜਿਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸੂਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਬੇਦਰਾ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਦ ਜਨੁ ਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸੇਵਕਨ

ਦੁਖ ਦਰਦ ਪਾਉ ਨਿਕਟਨਾ ਤੇ ਨਰਕੇ ਰਹੈ। ਇਹੋ ਜੋ ਜਾਗੀ ਇੱਕ ਵਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰੈ ਸਹਿਸ ਪਣੀਜੈ ਅਰਧ ਸਹਿਸ ਪੁਨ ਤਿਨ ਕਹੀ ਜੈ। ਭਾਦਰਵ ਸੁਦੀ ਅਸ਼ਟਮੀ ਰਬ ਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ। ਪਾਏ ਗਹੇ ਜਬ ਤੇ ਤੁਮਰੇ ਤਬ ਦੇ ਕੋ ਆਖਤਰੇ ਨਿਆ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਹ ਬਖਾਨਿਓ ਦੋਹਰਾ ਸਗਲ।

ਇਹ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਓ ਸੋਹਲਾ ਸਭ ਸੁਹਾਵਾ ਸਬਦ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣ ਆਇਆ ਇਹੋ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰ

ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੇ ਧਿਆਇਆ ਪਵਿੱਤ, ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ।

Vaheguru, Vaheguru, Vaheguru, Vaheguru.

Why?

Why,

Why guru?

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bye.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Why,

Ouais, gros. Ouais.

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੀਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੱਜ ਦਾ ਦਿਨ ਵੀ ਨਸੀਬ ਹੋਇਆ ਹੈ, ਅੰਮ੍ਰਿਤ ਵੇਲੇ ਨਵਾਂ ਦਿਨ ਨਵੇਂ ਜਨਮ ਦੇ ਸਮਾਨ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਅੱਜ ਦੇ ਜੋ ਹੁਕਮਨਾਮੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ, ਤਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਚਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ

ਕਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਹਨ, ਅੱਜ ਦੇ ਹੁਕਮਨਾਮੇ ਵਿੱਚ ਪਾਤਸ਼ਾਹ ਕਹਿੰਦੇ ਨੇ, ਹੇ ਇਨਸਾਨ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਇਹ ਪੰਜ ਭੂਤਕ ਸਰੀਰ, ਤਨ ਰੂਪੀ ਭਾਂਡਾ, ਉਸ ਪਰਮਾਤਮਾ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਔਰ ਇਸ ਭਾਂਡੇ ਦੇ ਵਿੱਚ ਉਸ ਮਾਲਕ ਨੇ ਮਨ ਦੀ ਬਖਸ਼ਿਸ਼ ਕਰ ਦਿੱਤੀ, ਸੋਝੀ ਗਿਆਨ, ਅਤੇ ਤੀਸਰੀ ਬਖਸ਼ਿਸ਼ ਕਰ ਦਿੱਤੀ ਧਨ ਦੀ। ਹੁਣ ਜੇ ਤਨ ਤੰਦਰੁਸਤ ਨਾ ਹੋਵੇ, ਮਨ ਤੰਦਰੁਸਤ ਨਾ ਹੋਵੇ, ਕੀ ਕੀਤਾ ਜਾ ਸਕਦਾ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰ, ਤਨ ਰੂਪੀ ਭਾਂਡਾ ਤੰਦਰੁਸਤ ਬਖਸ਼ਿਸ਼ ਕਰ ਦਿੱਤਾ। ਇਸ ਤਨ ਰੂਪੀ ਭਾਂਡੇ ਦੀ ਤੰਦਰੁਸਤੀ ਉਹਨਾਂ ਨੂੰ ਪੁੱਛ ਕੇ ਵੇਖੀ ਜਿਨ੍ਹਾਂ ਨੂੰ ਇਹ ਪ੍ਰਾਪਤ ਨਹੀਂ ਹੋਈ। ਕਈ ਐਸੇ ਨੇ ਜਨਮ ਤੋਂ ਹੀ ਅਪੰਗ ਪੈਦਾ ਹੋ ਗਏ, ਜਨਮ ਤੋਂ ਹੀ ਅੱਖਾਂ 'ਚੋਂ ਦੇਖ ਨਿਗਾਹ ਨਹੀਂ ਹੈ, ਜਨਮ ਤੋਂ ਹੀ ਸੁਣਦਾ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ, ਸ਼ੁਕਰਾਨਾ ਕਰੇ ਕਿ ਉਸ ਮਾਲਕ ਦੇ ਦਿੱਤੀ ਹੋਈ ਦਾਤ ਹੈ, ਜਿਹੜਾ ਤਨ ਰੂਪੀ ਭਾਂਡਾ ਬਖਸ਼ਿਸ਼ ਕਰ ਦਿੱਤਾ ਅਤੇ ਨਾਲ ਇਹਨੂੰ ਤੰਦਰੁਸਤੀ ਵੀ ਬਖਸ਼ਿਸ਼ ਕਰ ਦਿੱਤੀ। ਕੱਲ ਇੱਕ ਬੱਚਾ ਇੱਥੇ ਆਇਆ, ਆਨੰਦ ਕਾਰਜ ਸੀ ਤਾਂ ਉਹ ਵੀਲ ਚੇਅਰ ਦੇ ਉੱਤੇ ਪਾਇਆ ਹੋਇਆ ਸੀ, ਬਿਠਾਇਆ ਹੋਇਆ ਸੀ, ਕੰਨਾਂ ਦੇ ਵਿੱਚ ਹੈੱਡਫੋਨ ਲਾਏ ਹੋਏ ਸੀ ਅਤੇ ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਹ ਪਰਿਵਾਰ ਦੇ ਜੀ ਕਹਿੰਦੇ ਨੇ, ਜੀ ਇਹ ਸਾਰਾ ਦਿਨ ਬਾਣੀ ਪੜ੍ਹਦਾ ਰਹਿੰਦਾ ਹੈ, ਕੰਨਾਂ ਦੇ ਵਿੱਚ ਹੈੱਡਫੋਨ ਲੱਗੇ ਰਹਿੰਦੇ ਨੇ, ਉੱਚੀ ਉੱਚੀ ਬੋਲਦਾ ਰਹਿੰਦਾ ਹੈ, ਬਾਣੀ ਪੜ੍ਹਦਾ ਰਹਿੰਦਾ ਹੈ, ਤਾਂ ਵੇਖ ਕੇ ਲੱਗ ਰਿਹਾ ਸੀ ਮੈਂਟਲੀ ਅਪਸੈਟ ਹੈ। ਕੀਰਤਨ ਚੱਲ ਰਿਹਾ ਸੀ ਅਤੇ ਉਹ ਵਿੱਚ ਬੈਠਾ ਉੱਚੀ ਉੱਚੀ ਬੋਲ ਰਿਹਾ ਸੀ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸ਼ੁਕਰਾਨਾ ਕਰਿਆ ਕਰ ਉਸ ਮਾਲਕ ਦਾ। ਦਸ ਵਸਤੂ ਲੈ ਪਾਛੇ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪੀਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੁ ਕਹਾ, ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰ।

ਕੀ ਸਹੀ ਹੈ ਕੀ ਗਲਤ ਹੈ। ਹੁਣ ਜਿਨ੍ਹਾਂ ਦਾ ਮਨ ਸਹੀ ਨਹੀਂ ਹੁੰਦਾ ਉਹਨਾਂ ਨੂੰ ਆਪਾਂ ਕੀ ਕਹਿੰਦੇ, ਉਹਨਾਂ ਨੂੰ ਆਪਾਂ ਕਹਿੰਦੇ ਜੀ ਇਹ ਮੈਂਟਲੀ ਅਪਸੈਟ ਹੋ ਗਿਆ। ਕਈ ਐਸੇ ਜੀ ਪੈਦਾ ਹੋਏ ਉਹ ਮੈਂਟਲੀ ਮਨ ਨਹੀਂ, ਡਾਕਟਰ ਕਹਿੰਦਾ ਬਾਕੀ ਤਾਂ ਠੀਕ ਹੈ ਪਰ ਇਹਦਾ ਮਨ ਦਿਮਾਗ ਨਹੀਂ ਬਣਿਆ, ਅਤੇ ਹੁਣ ਉੱਥੇ ਕੀ ਕਰਾਂਗੇ ਫਿਰ। ਤਨ ਦੀ ਤੰਦਰੁਸਤੀ, ਮਨ ਦੀ ਤੰਦਰੁਸਤੀ, ਹੁਣ ਅਗਲੀ ਖੇਡ ਬਣਾਈ ਪਾਤਸ਼ਾਹ ਕਹਿੰਦੇ ਨੇ ਧਨ। ਕਮਾਈ ਹਰ ਇੱਕ ਸਾਰੀ ਦੁਨੀਆ ਕਰਦੀ ਹੈ, ਹਰ ਇੱਕ ਇਨਸਾਨ ਮਿਹਨਤ ਕਰਦਾ ਹੈ, ਪਰ ਇਸ ਕਮਾਈ ਦੇ ਵਿੱਚ ਬਰਕਤ ਗੁਰੂ ਨੇ ਪਾਉਣੀ ਆ। ਆਖੋ ਸਤਨਾਮ। ਤੁਸੀਂ ਵੇਖਿਆ ਹੋਵੇਗਾ ਕਈ ਹਿਰਦੇ ਉਹ ਸਾਰੀ ਜ਼ਿੰਦਗੀ ਮਿਹਨਤ ਕਰਦੇ ਰਹਿੰਦੇ ਨੇ ਪਰ ਕਮਾਈ 'ਚ ਬਰਕਤ ਨਹੀਂ ਪੈਂਦੀ। ਉਹ ਕਹਿੰਦੇ ਨੇ ਕੀ ਕਰੀਏ ਜੀ, ਕੰਮ ਵੀ ਇੰਨਾ ਕਰਦੇ ਹਾਂ ਪਰ ਬਰਕਤ ਹੀ ਨਹੀਂ ਪੈਂਦੀ, ਘਾਟੇ ਹੀ ਪਈ ਜਾਂਦੇ ਨੇ, ਘਾਟੇ ਹੀ ਪਈ ਜਾਂਦੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮਨਾਮੇ ਵਿੱਚ ਇਹ ਬਖਸ਼ਿਸ਼ ਕਰ ਰਹੇ ਹਨ ਕਿ ਹੇ ਇਨਸਾਨ, ਰੱਬ ਨੇ ਤੇਰਾ ਤਨ ਸਿਰਜ ਦਿੱਤਾ, ਮਨ ਸਿਰਜ ਦਿੱਤਾ, ਤੇਰੀ ਕਮਾਈ ਵਿੱਚ ਬਰਕਤ ਪਾ ਦਿੱਤੀ, ਅਤੇ ਉਸ ਤੋਂ ਉਸ ਵਰਗਾ ਹੋਰ ਕੋਈ ਨਹੀਂ ਹੈ, ਉਹਦਾ ਸ਼ੁਕਰਾਨਾ ਕਰਿਆ ਕਰ। ਬਸ ਸ਼ੁਕਰ ਹੈ ਮਾਲਕ, ਸ਼ੁਕਰ ਹੈ। ਅਤੇ ਗੱਲ ਇੱਥੇ ਬਸ ਨਹੀਂ, ਪਾਤਸ਼ਾਹ ਕਹਿੰਦੇ ਨੇ ਜਦੋਂ ਤੇਰੇ ਜੀਵਨ ਦੇ ਵਿੱਚ ਕਿਤੇ ਕੋਈ ਦੁੱਖਾਂ ਦਾ ਸਮਾਂ ਆਉਂਦਾ ਹੈ, ਦੁਨੀਆਂ ਦੇ ਲੋਕਾਂ ਨੂੰ ਤੂੰ ਦੁੱਖ ਸੁਣਾਏਗਾ, ਉਹ ਇੱਕ ਵਾਰੀ ਗੱਲ ਸੁਣਨਗੇ, ਦੂਜੀ ਵਾਰੀ ਅੱਗੇ ਲੰਘ ਜਾਣਗੇ ਵੀ ਇਹਦਾ ਤਾਂ ਰੋਜ਼ ਦਾ ਹੀ ਇਹੀ ਕੰਮ ਹੈ। ਉਹ ਕਹਿੰਦਾ ਭਰਾਵਾ ਤੈਨੂੰ ਦੁੱਖ ਕਿਹਨੂੰ ਸੁਣਾ ਰਿਹਾ ਹੈ, ਜਿਹਨੂੰ ਸੁਣਾ ਰਿਹਾ ਹੈ ਉਹ ਵੀ ਤਾਂ ਦੁੱਖਾਂ ਦੀਆਂ ਪੰਡਾਂ ਚੱਕੀ ਫਿਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਹੇ ਇਨਸਾਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਚਰਨਾਂ ਵਿੱਚ ਆ ਕੇ ਜਿੰਨੇ ਮਰਜ਼ੀ ਦੁੱਖ ਸੁਣਾ ਦੇ, ਗੁਰੂ ਨੇ ਤੈਨੂੰ ਇਹ ਨਹੀਂ ਕਦੇ ਕਹਿਣਾ ਵੀ ਮੈਂ ਨਹੀਂ ਸੁਣਨਾ ਤੇਰਾ ਦੁੱਖ। ਗੁਰੂ ਨੇ ਇਹ ਨਹੀਂ ਕਹਿਣਾ ਕਿ ਜਾ ਚਲਾ ਜਾ, ਰੋਜ਼ ਹੀ ਆ ਜਾਂਦਾ ਇੱਕੋ ਹੀ ਰੋਣਾ ਲੈ ਕੇ, ਰੋਜ਼ ਹੀ ਆ ਜਾਂਦਾ ਇੱਕੋ ਰੋਣਾ ਲੈ ਕੇ। ਗੁਰੂ ਨੂੰ ਆ ਕੇ ਦੱਸੇਗਾ ਮਹਾਰਾਜ ਮੈਨੂੰ ਆਹ ਪ੍ਰੋਬਲਮ ਹੈ, ਮੈਨੂੰ ਆਹ ਦੁੱਖ ਹੈ। ਗੁਰੂ ਕਹਿਣਾ ਕੋਈ ਨਹੀਂ ਬਹਿ ਜਾ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਗੁਰੂ ਅਰਜਨ ਮਹਾਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਸੁਣਦਾ ਹੈ, ਤਿੰਨ ਹੀ ਸੁਣਿਆ। ਕਈ ਦੁਨੀਆਂ ਦੇ ਲੋਕ ਸਵਾਲ ਕਰਦੇ ਨੇ ਜੀ ਰੱਬ ਸੁਣਦਾ ਵੀ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਾਂ ਸੁਣਦਾ ਹੈ, ਤਿੰਨ ਹੀ ਸੁਣਿਆ। ਤੂੰ ਇੱਕ ਵਾਰੀ ਆ ਕੇ ਆ ਤਾਂ ਸਹੀ, ਇੱਕ ਵਾਰੀ ਬੈਠ ਤਾਂ ਸਹੀ, ਰਸਨਾ ਨਾਲ ਬੋਲ ਕੇ ਕਹਿ ਦੇ ਉਹ ਤਾਂ ਵੀ ਸੁਣ ਲੈਂਦਾ ਏ, ਮਨ ਦੇ ਵਿੱਚ ਤੇਰੇ ਖਿਆਲ ਆ ਗਿਆ ਉਹ ਤੇਰੇ ਖਿਆਲ ਨੂੰ ਵੀ ਸੁਣ ਲੈਂਦਾ ਏ, ਨਾ ਵੀ ਬੋਲ ਉਹ ਤਾਂ ਵੀ ਸੁਣ ਲੈਂਦਾ ਏ। ਬਿਨ ਬੋਲਿਆ ਸਭ ਕੁਛ ਜਾਣਦਾ, ਨਾ ਵੀ ਬੋਲਣ ਤਾਂ ਵੀ ਸੁਣ ਲੈਂਦਾ ਏ, ਬੋਲ ਲੈ ਤਾਂ ਵੀ ਸੁਣ ਲੈਂਦਾ। ਹੁਣ ਜਿਹੜਾ ਇੰਨਾ ਸਰਬ ਕਲਾ ਸਮਰੱਥ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਤੇਰੇ ਦੁੱਖ ਸੁਣ ਰਿਹਾ ਹੈ, ਉਹਨਾਂ ਦੁੱਖਾਂ ਨੂੰ ਦੂਰ ਕਰ ਰਿਹਾ ਹੈ, ਤੇਰਾ ਵੀ ਤਾਂ ਕੋਈ ਫਰਜ਼ ਹੈ ਨਾ ਉਹਦੇ ਪ੍ਰਤੀ, ਅਤੇ ਤੂੰ ਕੀ ਕਰਿਆ ਕਰ। ਜਿਹੜਾ ਤੇਰੇ ਦੁੱਖ ਸੁਣ ਕੇ ਤੈਨੂੰ ਸੁੱਖ ਦੇ ਦਿੰਦਾ ਹੈ ਉਹਨੂੰ ਯਾਦ ਕਰ ਲਿਆ ਕਰ, ਬਸ ਉਹਨੂੰ ਉਹਦੀ ਬਾਣੀ ਦਾ ਸਿਮਰਨ ਕਰ ਲਿਆ ਕਰ, ਉਹਦੀਆਂ ਚਰਨਾਂ ਵਿੱਚ ਦੋ ਘੜੀਆਂ ਆ ਕੇ ਬਹਿ ਜਾ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹੇ ਇਨਸਾਨ, ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਉਹ ਇੱਕ ਅਮੋਲਕ ਹੀਰਾ ਹੈ ਜਿਹਦੀ ਕੋਈ ਕੀਮਤ ਨਹੀਂ ਹੈ, ਅਤੇ ਉਹ ਮਿਲਦਾ ਕਿੱਥੋਂ? ਗੁਰਦੀਨੋ ਮੰਤਾਨੀ, ਗੁਰੂ ਦਾ ਮੰਤਰ, ਵਾਹਿਗੁਰੂ ਮੰਤਰ ਗੁਰੂ ਦਿਆਂ ਚਰਨਾਂ ਵਿੱਚੋਂ ਮਿਲਦਾ ਹੈ। ਅਤੇ ਜਿਹਨੂੰ ਇਹ ਮਿਲ ਜਾਵੇ, ਪਾਤਸ਼ਾਹ ਕਹਿੰਦੇ ਨੇ, ਫਿਰ ਡੋਲੀ ਨਾ, ਡਿਗੈ ਨਾ ਡੋਲੈ, ਦ੍ਰਿੜ ਕਰ ਰਹੇ ਉਸ ਪਰਮਾਤਮਾ ਦੇ ਨਾਮ ਨੂੰ ਜਪੀ, ਡੋਲੀ ਨਾ। ਜ਼ਿੰਦਗੀ ਵਿੱਚ ਹਾਲਾਤ ਜਿਹੋ ਜਿਹੇ ਮਰਜ਼ੀ ਆ ਜਾਵਣ, ਗੁਰੂ ਦਾ ਬਾਣੀ, ਗੁਰੂ ਦਾ ਮੰਤਰ ਜਪਦਿਆਂ ਜਪਦਿਆਂ ਗੁਰੂ ਤੈਨੂੰ ਦੁੱਖ ਨਹੀਂ ਦੇਖਣ ਦਏਗਾ। ਕਿਉਂ? ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰੇ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿੰਨ ਕੀ ਬਾਤ ਬਿਲਾਨੀ।

ਉਹ ਖਤਮ ਹੋ ਜਾਂਦਾ ਹੈ। ਫਿਰ ਇੰਝ ਮਹਿਸੂਸ ਹੁੰਦਾ ਹੈ ਕਿ ਹਰ ਪਾਸੇ ਹੀ ਉਹ ਪਰਮਾਤਮਾ ਦੀ ਜੋਤ ਹੈ, ਅਲੰਕਾਰ ਮਿਲ ਥੈਲੀ ਹੋਈ ਹੈ। ਸੋਨੇ ਦੀ ਉਦਾਹਰਣ ਦਿੱਤੀ ਹੈ, ਮਹਾਰਾਜ ਕਹਿੰਦੇ ਨੇ ਜਿਵੇਂ ਸੋਨਾ ਹੈ

ਉਹ ਤਾਂ ਵੀ ਸੋਨਾ ਰਹਿਣਾ ਹੈ। ਉਹਦੇ ਵਿੱਚ ਕੋਈ ਘਾਟ ਨਹੀਂ ਹੁੰਦੀ, ਚਾਹੇ ਇਕੱਲਾ ਇਕੱਲਾ ਕਿਣਕਾ ਵੀ ਪਿਆ ਹੈ ਨਾ ਸੋਨੇ ਦਾ, ਉਹਨੂੰ ਆਪਾਂ ਤਾਂ ਵੀ ਸੋਨਾ ਹੀ ਕਹਿੰਦੇ ਹਾਂ। ਚਾਹੇ ਸੁਨਿਆਰ ਉਹਨੂੰ ਢਾਲ ਕੇ ਇੱਕ ਚੈਨੀ ਬਣਾ ਕੇ ਕਿਸੇ ਦੇ ਗਲੇ ਦਾ ਹਾਰ ਬਣਾ ਦਿਆ, ਕਹਿਣਾ ਤਾਂ ਵੀ ਸੋਨਾ ਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਪਰਮਾਤਮਾ ਹੈ, ਹਰ ਪਾਸੇ ਉਹ ਪਰਮਾਤਮਾ ਦੀ ਹੋਂਦ ਹੀ ਕੰਮ ਕਰ ਰਹੀ ਹੈ।

ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਗੁਰੂ ਦੀ ਕਿਰਪਾ ਸਦਕਾ ਜਿਸ ਹਿਰਦੇ ਵਿੱਚ ਗੁਰੂ ਦੀ ਬਾਣੀ, ਗੁਰੂ ਦਾ ਨਾਮ ਪ੍ਰਗਟ ਹੋ ਜਾਂਦਾ ਹੈ, ਆਤਮਕ ਅਡੋਲਤਾ ਆ ਜਾਂਦੀ ਹੈ, ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਹਿਰਦੇ ਵਿੱਚ ਪਰਮਾਤਮਾ ਦਾ ਨਾਮ ਰੂਪੀ ਅਨਹਦ ਨਾਦ ਗੂੰਜਣ ਲੱਗ ਪੈਂਦਾ ਹੈ। ਇੱਕ ਦਿਨ ਐਸਾ ਸਮਾਂ ਆਉਂਦਾ ਹੈ, ਫਿਰ ਸਿਮਰਨ ਕਰਨਾ ਨਹੀਂ ਪੈਂਦਾ, ਸਿਮਰਨ ਹੋਣ ਲੱਗ ਪੈਂਦਾ। ਕਹੋ ਨਾਨਕ ਨਿਹਚਲ ਘਰ ਬੰਦ ਹੋ।

ਫੁਗੜ ਸੁਜਾਨੀ ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤੋਵਿਦ ਨੇਕੀ ਖਟਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਠੀਕ 10:30 ਵਜੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਵਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ ਤਿੰਨੇ ਦਿਨ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਸੰਗਤ ਕਰਕੇ ਲਾਹੇ ਪ੍ਰਾਪਤ ਕਰੋ ਜੀ। ਆਓ ਹੁਣ ਭਾਈ ਹਰਬਖਸ਼ ਸਿੰਘ ਸਮੂਹ ਜਿੱਥੇ ਪਾਸੋਂ ਆਸਾ ਕਿਵਾਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨ ਆਉਣ ਦਿਆਵੈ ਧਾਏ। ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਵਾਹਿਗੁਰੂ ਸਿਮਰਨ ਜਾਪ ਹੁਕਮਨਾਮੇ ਦੀ ਵਿਚਾਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਸੁਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ। ਪੰਚਾ ਮਈ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ।

ਭਰੋਸਾ ਬਖਸ਼ਣਾ ਸਤਿਗੁਰੂ ਜੀ ਆਪਾਂ ਆਪਣੇ ਅਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਣੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਹੁਕਮ 'ਤੇ ਚੱਲਣ ਦਾ ਬਲ ਬਖਸੋ, ਆਪ ਜੀ ਦੇ ਦਰ 'ਤੇ ਜੋ ਜੀ ਆਏ ਸੋ ਰਾਜੀ ਹੋ ਕੇ ਜਾਏ।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਸਤਿਗੁਰੈ ਨਮੈ ਸਤਿਗੁਰੈ ਨਮੈ ਸ੍ਰੀ ਗੁਰੂਦੇਵੈ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਵੇਦ ਪ੍ਰਾਣ ਸਿਮਰ ਸੁਧਿ ਆਖਰ

ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ

0: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ।
1: ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ।
0: ਨਾ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ।
1: ਅਣਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਗਾਵੈ।
0: ਜੇ ਮਾਰ ਕਿਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸਹੇਲਾ।
1: ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਜਪਤ ਪਾਈਐ।
0: ਉਸ ਨਹੀਂ ਕੋਟ ਲਖ ਵਾਹੀ, ਨਾਮ ਜਪਤੈ ਪਾਰ ਪਰਾਹੀ।
2: ਅਣਕ
1: ਜੋਨ ਜਨਮੈ ਮਰ
0: ਜਾਮ, ਨਾਮ ਜਪਤ ਪਾਵੈ ਬਿਸਰਾਮ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ।
1: ਜੇ ਮਾਰ ਕੇ ਗਣ ਜਾਏ ਨਾ ਕੋਸਾ, ਹਰ ਕਾ ਨਾਮ ਕੁਆ ਸੰਗ ਤੋਸਾ।
0: ਜੇ ਪੈਂਡੇ ਮਹਾ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ।
1: ਜਾਂ ਪੰਤੇ ਰੱਖੋ ਨਾ ਸਿਆਂ ਨੂੰ, ਹਰ ਕਾ ਨਾਮ ਤੈ ਨਾਲ ਪਛਾਨੂ।
0: ਜਾਂ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ।
1: ਜਾਂ ਤ੍ਰਿਖਾ ਮਨ ਤੁਝੇ ਅਕਲ ਖੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ।

0: ਨਾਨਕ ਜਨ ਸੰਗ ਕੇਤੇ ਤਰੇ
1: ਪਾਰ ਜਾਤੇ ਹਰ ਕੋ ਨਾਮ ਕਾਮ ਦੀਨ ਹਰ ਹਰ ਗੁਣ ਗਾਮ
0: ਅਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਤ ਦੁਖ ਲਥਾ
1: ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ
0: ਸੰਤ ਕਾ ਸੰਗ ਬੜ ਭਾਗੀ ਪਾਈਐ ਸੰਤ ਕੀ ਸੇਵਾ ਨਾਮ

0: ਗਿਆਨ ਸਪਤਿਆਨ ਖਟ ਸ਼ਾਸਤਰ ਸਿਮਰਤ ਵਖਿਆਨ
1: ਯੋਗ ਅਭਿਆਸ ਕਰਨ ਤਨ ਕਿਰਿਆ ਸਗਲ ਤਿਆਗ ਮਨ ਮਤੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉ ਮੈਂ ਬਹੁ ਰਤਨਾ
1: ਸ੍ਰੀ ਕਟਾਏ ਹੁਮੇ ਕਰ ਰਾਤੀ ਵਰਤਨ ਹਿਮ ਕਰੇ ਬਹੁ ਭਾਂਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ

0: ਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤ ਨਿਤ ਜਾਣੋ ਆਪੈ ਆਪਨ ਸੰਗ ਆਪ ਪ੍ਰਭ ਰਾਤੇ
0: ਉਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ
1: ਸਰ ਧਰਮ ਸੇ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ
1: ਸਗਲ ਥਾਨ ਤੇ ਉਹ ਉਤਮ ਥਾਨ
2: ਨਾਨਕ ਦੇ

0: ਗੁਣ ਗੁਣ ਕਛੂ ਨਾ ਬੂਝੇ, ਬਖਸ਼ ਲਿਓ ਤਾਂ ਨਾਨਕ ਸੀਜੇ।
1: ਜੇ ਪ੍ਰਸਾਦ ਤਾਰੂ ਪਰ ਸੁਖ ਵਸੈ, ਸੁਤ ਪ੍ਰਾਤ ਮੀਤ ਪੰਤਾ ਸੰਗ ਹਸੈ।
0: ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਮੁੱਲਾ।
1: ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮਗਰੀ ਸੰਗ ਸਾਧ ਬਸਾ।
0: ਹੱਥ ਪਾਵ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ।

0: ਆਖਣਹਾਰ ਅਪਾਰ
1: ਰਤਨ ਤਿਆਗ ਕਰੋੜੀ ਸੰਗਰਚੈ ਸਾ ਛੋੜ ਝੂਠ ਸੰਗ ਮਚੈ
0: ਜਿਨਾ ਸੋ ਅਸਤਰ ਕਰ ਮਾਨੇ ਜੋ ਹੋਣ ਸੋ ਦੂਰ ਪਰਾਨੇ
1: ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ
0: ਲੇਪ ਉਤਾਰੇ ਤੋਏ ਗਰਦ ਪ੍ਰੀਤ ਭਸਮ ਸੰਗ

0: ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
1: ਅਗੰਤ ਸੋ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਗ ਉਲਾਸ
0: ਆਪਣੀ ਅਮਾਨ ਕਛ ਬਾਰ ਸੌਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪਤੀ ਤਾਪ ਹੀ ਖੋਵੇ ਬੋਰਿਸ ਕਾ ਵਿਸ਼ਵਾਸ ਨ ਹੋਵੇ
0: ਇਸਕੀ ਬਸਤੇ ਸੇ ਆਗੇ

0: ਪਰ ਮਾਇਆ ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਇਆ।
1: ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ।
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ।